ਸਭ ਤੇਰਾ ਵਾਹਿਗੁਰੂ ਕਹੁ ਨਾਨਕ ਸਭ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ

ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਸੁਣ ਕੇ ਅੰਡਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨਾਂ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਏ ਤਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ

ਪੰਥ ਨੂੰ ਵਿਛੋੜਿਆ ਗਿਆ ਹੈ ਤੇ ਨਾ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ।

ਜਾਪ ਜੀ ਦੇ ਪਾਵਨ ਹਜ਼ੂਰ ਚਰਣਾ ਵਿੱਚ ਅਰਦਾਸ ਬੇਨਤੀ ਹੈ ਸਤਿਗੁਰ ਜੀ ਸੰਧਿਆ ਦੇ ਵੇਲੇ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਬਦ ਚੌਂਕੀ ਸੋਹਦਾਰ ਰਹਿਰਾਜ ਸਾਹਿਬ ਜੀ ਦੇ ਪਾਠ ਦੀ ਅਰਦਾਸ ਅੱਖਰ ਵੱਧ ਘੱਟ ਭੁੱਲ ਚੁੱਕ ਮੁਆਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਸ਼ੁਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਆਪਸੀ ਪਿਆਰ ਇਤਫਾਕ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ ਸਰਬੱਤ ਜੀਆਂ ਦਾ ਭਲਾ ਕਰਨਾ ਸਤਿਗੁਰੂ ਜੀ ਅੱਜ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਆਪ ਜੀ ਦੇ ਦਰ ਘਰ ਦੇ ਸੇਵਕ

ਸਰ ਕੌਰ ਦੀ ਬੇਟੀ ਬੇਟੀ ਸਮਾਇਆ ਕੌਰ ਦੇ ਪਹਿਲੇ ਜਨਮ ਦਿਨ ਦੀ ਖੁਸ਼ੀ ਦੇ ਅੰਦਰ ਅਤੇ ਬੱਚੀ ਦੇ ਦਾਦਾ ਦਾਦੀ ਸਰਦਾਰ ਗੁਰਨਾਮ ਸਿੰਘ ਸੂਹੀ ਬੀਬੀ ਗੁਰਦੀਪ ਕੌਰ ਸੂਹੀ ਸਮੂਹ ਨਾਰੰਗ ਪਰਿਵਾਰ ਅਤੇ ਸੂਹੀ ਪਰਿਵਾਰ ਵੱਲੋਂ ਸਤਿਗੁਰੂ ਜੀ ਬੇਟੀ ਸਮਾਇਆ ਕੌਰ ਦੇ ਪਹਿਲੇ ਜਨਮ ਦਿਨ ਦੀ ਖੁਸ਼ੀ ਦੇ ਅੰਦਰ ਸ਼ਾਮ ਦੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰੂ ਕੇ ਲੰਗਰਾਂ ਦੀ ਸੇਵਾ ਸ਼ਰਧਾ ਪਿਆਰ ਭਾਵਨਾ ਦੇ ਨਾਲ ਨਿਭਾਈ ਜਾ ਰਹੀ ਹੈ। ਸਤਿਗੁਰੂ ਜੀ ਕਿਰਪਾ ਕਰਨੀ, ਸਮੂਹ ਪਰਿਵਾਰਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਬੇਟੀ ਸਮਾਇਆ ਕੌਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਦਰੋਂ ਘਰੋਂ ਲੰਬੇਰੀ ਉਮਰ ਉੱਚ ਵਿੱਦਿਆ ਦੇ ਦਾਨ ਦੇਸ਼ ਕੌਮ ਦਾ ਪਿਆਰ ਮਾਤਾ ਪਿਤਾ ਦੇ ਆਗਿਆਕਾਰ ਬਖਸ਼ਿਸ਼ ਕਰਨਾ, ਦੇਹ ਰੋਗਤਾ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਜੀਵਨ ਖੇਤਰ ਵਿੱਚ ਆਪਣੀ ਅਗਵਾਈ ਬਖਸ਼ਦਿਆਂ ਹੋਇਆਂ ਬੱਚੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੀਆਂ ਬਖਸ਼ਿਸ਼ਾਂ ਰਹਿਮਤਾਂ ਵਡਿਆਈਆਂ ਦੇ ਨਾਲ ਨਿਵਾਜਦੇ ਹੋਏ ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ। ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਸੇਵਕ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਹੋਏ ਆਪ ਅੰਗੀਕਾਰ ਕਰਨੇ, ਲੋਕ ਪਰਲੋਕ ਵਿੱਚ ਇੱਜ਼ਤ ਮਾਨ ਸਤਿਕਾਰ ਬਖਸ਼ਿਸ਼ ਕਰਨਾ ਜੀ। ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ। ਕਿਰਪਾ ਕਰੋ, ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ, ਉਪਰੰਤ ਸ਼ਾਮ ਦੇ ਦੀਵਾਨਾਂ ਵਿੱਚ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ। ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਨ ਕੋ ਹੁਕਮ ਹੈ।

दर्शन परसे गुरु के जन्म मरण दुख जाए।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਆਪ ਵਡਭਾਗੇ ਹੋ ਜੋ ਸ਼ਾਮ ਦੇ ਦੀਵਾਨਾਂ ਵਿੱਚ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰ ਕੇ ਪਾਵਨ ਬਾਣੀ ਸੋਹਦਾਰ ਰਹਿਰਾਜ ਸਾਹਿਬ ਜੀ ਦੇ ਪਾਠ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਰਹਿਮਤ ਕਰਨ, ਸਭ ਦੀ ਹਾਜ਼ਰੀ ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰਨ ਜੀ, ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨ। ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਅੱਜ ਸ਼ਾਮ ਦੇ ਦੀਵਾਨਾਂ ਵਿੱਚ ਗੁਰੂ ਘਰ ਦੇ ਸੇਵਕ ਸਮੂਹ ਨਾਰੰਗ ਪਰਿਵਾਰ, ਸਤਿਕਾਰਯੋਗ ਸਰਦਾਰ ਸਤਿੰਦਰਪਾਲ ਸਿੰਘ ਨਾਰੰਗ, ਬੀਬੀ ਬਲਜਿੰਦਰ ਕੌਰ ਨਾਰੰਗ ਦੀ ਦੋਹਤੀ ਅਤੇ ਸਰਦਾਰ ਗੁਰਨਾਮ ਸਿੰਘ ਸੂਹੀ, ਬੀਬੀ ਗੁਰਦੀਪ ਕੌਰ ਸੂਹੀ ਦੀ ਪੋਤਰੀ ਨਾਰੰਗ ਪਰਿਵਾਰ ਵੱਲੋਂ ਅਤੇ ਸੂਹੀ ਪਰਿਵਾਰ ਵੱਲੋਂ ਬੇਟੀ ਸਮਾਇਆ ਕੌਰ ਦੇ ਪਹਿਲੇ ਜਨਮ ਦਿਨ ਦੀ ਖੁਸ਼ੀ ਦੇ ਅੰਦਰ ਸ਼ਾਮ ਦੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਬੜੀ ਸ਼ਰਧਾ ਪਿਆਰ ਭਾਵਨਾ ਦੇ ਨਾਲ ਕੀਤੀ ਜਾ ਰਹੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਬੱਚੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ ਜੀ। ਆਓ ਸ਼ਾਮਾਂ ਦੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਸਤਿਕਾਰਯੋਗ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ, ਉਹਨਾਂ ਦੇ ਰਾਗੀ ਜਥੇ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਾ ਰਹੇ ਸਨ। ਸਤਿਕਾਰਯੋਗ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ, ਭਾਈ ਸਾਹਿਬ ਜੀ ਦਾ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਕਿਰਪਾ ਕਰਨ ਜਥੇ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰੱਖਣ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਸਮਾਂ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ, ਗੁਰਮਤਿ ਵਿਚਾਰਾਂ ਦਾ ਚੱਲ ਰਹੀ ਲੜੀਵਾਰ ਕਥਾ, ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਹਨ ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ। ਆਓ ਭਾਈ ਸਾਹਿਬ ਜੀ ਪਾਸੋਂ 7:30 ਵਜੇ ਤੱਕ ਚੱਲ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਗੁਰੂ ਘਰ ਵਿਖੇ ਜੋ ਬੱਚਿਆਂ ਦਾ ਸਾਲਾਨਾ ਗੁਰਬਾਣੀ ਕੰਠ ਮੁਕਾਬਲਾ ਹੁੰਦਾ ਹੈ ਉਹ 24 ਅਕਤੂਬਰ ਨੂੰ ਹੋਵੇਗਾ। ਔਨਲਾਈਨ ਬੱਚਿਆਂ ਦੀ ਰਜਿਸਟਰੇਸ਼ਨ ਜਿਹੜੀ ਹੈ ਉਹ ਸ਼ੁਰੂ ਹੈ। ਆਪ ਔਨਲਾਈਨ ਗੁਰਦੁਆਰਾ ਸਾਹਿਬ ਜੀ ਦੀ ਵੈਬਸਾਈਟ 'ਤੇ ਜਾ ਕੇ ਆਪਣੇ ਬੱਚਿਆਂ ਨੂੰ ਰਜਿਸਟਰ ਕਰਾ ਸਕਦੇ ਹੋ। ਆਪ ਜੀ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਇਸ ਗੁਰਬਾਣੀ ਕੰਠ ਮੁਕਾਬਲੇ ਵਾਸਤੇ ਰਜਿਸਟਰ ਕਰਾਓ। 24 ਅਕਤੂਬਰ ਨੂੰ ਇਹ ਗੁਰਬਾਣੀ ਕੰਠ ਮੁਕਾਬਲਾ ਹੋਵੇਗਾ। ਆਓ ਭਾਈ ਸਾਹਿਬ ਜੀ ਪਾਸੋਂ ਚੱਲ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ, ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਚਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਹਮੇ ਆਪ ਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਚਾਟ ਵਿਖੇ ਵਿਖ ਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁੱਤ ਦਾਰਾ ਸਿਉਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਲੰਤ ਜਮ ਤਰਾਸ ਮਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇ ਅਵਗਣ ਹਮਾਰੇ। ਦਇਆ ਕਰੋ ਕੁਛ ਮਿਹਰ ਅਪਾਵੋ, ਡੁੱਬਦੇ ਪੱਥਰ ਤਾਰੇ। ਦਇਆ ਕਰੋ ਕੁਛ ਮਿਹਰ ਅਪਾਵੋ, ਡੁੱਬਦੇ ਪੱਥਰ ਤਾਰੇ। ਜਿਉਂ ਬੁਲਾਵੈ ਤਿਉਂ ਬੋਲਾਂ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਵਡਭਾਗੀ ਹਾਂ ਸਾਰੇ ਜੋ ਸੰਧਿਆ ਦੇ ਦੀਵਾਨਾਂ ਵਿੱਚ ਸੰਗਤੀ ਰੂਪ ਦੇ ਵਿੱਚ ਜੁੜ ਕੇ ਬੈਠੇ ਹਾਂ। ਆਪ ਜੀ ਗੁਰਮੁਖਾਂ ਪਾਸੋਂ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ, ਉਪਰੰਤ ਜੋ ਲੜੀਵਾਰ ਕਥਾ ਚੱਲ ਰਹੀ ਹੈ ਭਾਈ ਗੁਰਦਾਸ ਜੀ ਦੀਆਂ ਵਾਰਾਂ, ਆਪ ਜੀ ਹਰ ਰੋਜ਼ ਸਰਵਣ ਕਰ ਰਹੇ ਹੋ। ਭਾਈ ਗੁਰਦਾਸ ਜੀ ਜਿਨ੍ਹਾਂ ਗੁਰਮੁਖਾਂ ਨੇ ਜੀਵਨ ਸਫਲ ਕੀਤਾ ਉਹਨਾਂ ਦਾ ਜ਼ਿਕਰ ਕਰਦੇ ਨੇ ਅਤੇ ਸਾਨੂੰ ਸਮਝਾਉਂਦੇ ਨੇ ਵੀ ਕਿਵੇਂ ਉਹ ਭਗਤੀ ਕਰਕੇ ਜੀਵਨ ਸਫਲ ਕਰਿਆ। ਉਹਨਾਂ ਦਾ ਜ਼ਿਕਰ ਅਲੱਗ ਅਲੱਗ ਸ਼ਬਦਾਂ ਦੇ ਵਿੱਚ ਅਲੱਗ ਅਲੱਗ ਆਰੰਭ ਤੋਂ ਸ਼ੁਰੂ ਕੀਤਾ ਹੈ। ਜਦੋਂ ਤੋਂ ਸ੍ਰਿਸ਼ਟੀ ਆਰੰਭ ਹੋਈ ਉਦੋਂ ਤੋਂ ਸ਼ੁਰੂ ਕਰਕੇ ਅੱਜ ਦੇ ਸ਼ਬਦ ਵਿੱਚ ਧਰੂਂ, ਪਹਿਲਾਦ, ਅਮਰੀਕ, ਬਲ ਰਾਜਾ, ਜਨਕ, ਇਹ ਉਹਨਾਂ ਦਾ ਜ਼ਿਕਰ ਕੀਤਾ ਜਿਹੜੇ ਕਿ ਰਾਜਿਆਂ ਦੇ ਬੱਚੇ ਸੀ ਅਤੇ ਰਾਜੇ ਸੀ ਜਾਂ ਰਾਜੇ ਸੀਗੇ। ਵੀ ਇਹਨਾਂ ਨੇ ਵੀ ਭਗਤੀ ਕੀਤੀ, ਬੰਦਗੀ ਕੀਤੀ ਤਾਂ ਇਹਨਾਂ ਦਾ ਜੀਵਨ ਸਫਲ ਹੋਇਆ, ਕੋਈ ਕਾਰਨ ਬਣਿਆ, ਕਿਸੇ ਕਾਰਨ ਕਰਕੇ ਭਗਤੀ ਕਰਨ ਲੱਗੇ ਹੈ। ਜਿਵੇਂ ਧਰੂਂ, ਪਹਿਲਾਦ, ਭਪੀਖਣੋ, ਅਮਰੀਕ, ਬਲ, ਜਨਕ, ਬਖਾਣਾ। ਹੁਣ ਮਹਾਰਾਜ ਕਹਿੰਦੇ ਇਹ ਜਿਹੜਾ ਧਰੂਂ ਸੀ ਇਹਨੇ ਸਮਾਂ ਬਣਿਆ, ਵਿਧੀ ਬਣੀ ਵੀ ਆਪਣੇ ਪਿਤਾ ਦੀ ਗੋਦੀ 'ਚ ਬੈਠਾ ਅਤੇ ਉਹ ਰਾਜੇ ਦੇ ਜਿਹੜੀ ਮਤਰੇਈ ਮਾਂ ਸੀ ਇਹਦੀ ਉਹਨੇ ਦੀ ਬਾਂਹ ਫੜ ਕੇ ਉਹਨੂੰ ਉਠਾ ਦਿੱਤਾ ਅਤੇ ਝਿੜਕਿਆ। ਛੋਟਾ ਬੱਚਾ ਸੀ, ਮਨ 'ਚ ਬਰਾਗ ਆਇਆ, ਇਸ ਕਰਕੇ ਉੱਥੋਂ ਫਿਰ ਇਹਦਾ ਸ਼ੁਰੂਆਤ ਹੁੰਦੀ ਹੈ ਭਗਤੀ ਦੀ ਵੀ ਕਾਰਨ ਬਣਦਾ। ਇਹ ਸਾਰਿਆਂ ਦਾ ਕੋਈ ਕਾਰਨ ਬਣਿਆ, ਕਿਸੇ ਕਾਰਨ ਕਰਕੇ ਇਹਨਾਂ ਨੇ ਭਗਤੀ ਕੀਤੀ ਅਤੇ ਜੀਵਨ ਸਫਲ ਕੀਤਾ। ਧਰੂਂ, ਪਹਿਲਾਦ, ਭਪੀਖਣੋ, ਅਮਰੀਕ, ਬਲ, ਜਨਕ, ਵਖਾਣਾ, ਇਹਨਾਂ ਦਾ ਜ਼ਿਕਰ ਕਰਦੇ ਨੇ ਧਰੂਂ ਦਾ ਗੁਰਬਾਣੀ 'ਚ ਵੀ ਇਹਨਾਂ ਵਾਂਗੂ ਜੇ ਤੁਸੀਂ ਵੀ ਕਿਤੇ ਉਹਦਾ ਨਾਮ ਜਪੋ ਪਰਮੇਸ਼ੁਰ ਦਾ ਪ੍ਰੇਮ ਨਾਲ ਤੁਹਾਡਾ ਵੀ ਜੀਵਨ ਸਫਲ ਹੋ ਜੂਗਾ। ਮਹਾਰਾਜ ਕਹਿੰਦੇ ਰਾਮ ਜਪੋ ਜੀ ਐਸੇ ਐਸੇ, ਧਰੂਂ ਪਹਿਲਾਦ ਜਪਿਓ ਹਰ ਜੈਸੇ। ਉਹਨਾਂ ਦੀ ਉਦਾਹਰਨ ਦਿੱਤੀ ਗਈ ਹੈ ਧਰੂਂ ਪਹਿਲਾਦ ਦੀ। ਧਰੂਂ ਬਾਰੇ ਦੱਸਦੇ ਨੇ ਵੀ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ 'ਚ ਕਹਿੰਦੇ ਧਰੂਂ ਹੱਸਦਾ ਘਰ ਆਇਆ, ਕਾਰ ਪਿਆਰ ਪਿਓ ਕੁੱਛੜ ਲੀਤਾ। ਕਹਿੰਦੇ ਖੇਡਦਾ ਖੇਡਦਾ ਆ ਕੇ ਪਿਤਾ ਦੀ ਗੋਦੀ 'ਚ ਬੈਠ ਗਿਆ, ਪਿਆਰ ਕੀਤਾ ਪਿਤਾ ਨੇ, ਬਾਹੋਂ ਪਕੜ ਉਠਾਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਜਿਹੜੀ ਇਹਦੀ ਮਤਰੇਈ ਮਾਂ ਸੀ ਉਹਨੇ ਰੋਸ ਆ ਗਿਆ, ਉਹਨੂੰ ਗੁੱਸਾ ਆਇਆ ਕਿ ਇਹਨੂੰ ਫੜ ਕੇ ਬਾਂਹ ਤੋਂ ਉਠਾਲ ਦਿੱਤਾ। ਬੱਚਾ ਸੀ, ਡੁੱਡ ਹਿਲਕਾ ਮਾਂ ਪੁੱਛੇ ਤੂੰ ਸਾਵਣੀ ਹੈ ਕਿ ਸਰੀਤਾ। ਇਹ ਰੋਂਦਾ ਰੋਂਦਾ ਆਪਦੀ ਮਾਤਾ ਕੋਲ ਗਿਆ, ਉਹ ਮਾਤਾ ਨੂੰ ਆਪਦੀ ਜਾ ਕੇ ਪੁੱਛਦਾ ਵੀ ਮਾਂ ਤੂੰ ਰਾਣੀ ਹੈ ਕਿ ਨੁਕਰਾਣੀ ਹੈ, ਵੀ ਮੈਂ ਪਿਤਾ ਦੀ ਗੋਦੀ 'ਚ ਬੈਠਾ ਅਤੇ ਉਹਨੇ ਮੈਨੂੰ ਕਿਉਂ ਉਠਾਇਆ, ਸਵਾਲ ਖੜਾ ਹੋ ਗਿਆ। ਕਹਿੰਦਾ ਮਾਂ ਨੂੰ ਪੁੱਛੇ ਸਵਾਣੀ ਹੈ ਕਿ ਸਰੀਤਾ। ਸਵਾਣੀ ਹੁੰਦੀ ਹੈ ਰਾਜੇ ਦੀ ਪਟਰਾਣੀ ਅਤੇ ਸਰੀਤਾ ਹੁੰਦੀ ਹੈ ਨੌਕਰਾਣੀ। ਜੇ ਤੂੰ ਰਾਣੀ ਹੈ ਤਾਂ ਫਿਰ ਇਹ ਕੰਮ ਹੋ ਨਹੀਂ ਸਕਦਾ, ਕਿਉਂ ਹੋਇਆ, ਸਵਾਲ ਹੈ ਇਹ। ਫਿਰ ਮਾਂ ਨੇ ਕੀ ਕਿਹਾ, ਮਾਂ ਕਹਿੰਦੀ ਸਵਾਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜਤਾ। ਕਹਿੰਦੀ ਪਰ ਮੇਰੀ ਇੰਨੀ ਭਗਤੀ ਨਹੀਂ ਸੀ ਵੀ ਮੈਂ ਇਸ ਰਾਜੇ ਦੀ ਰਾਣੀ ਤਾਂ ਬਣ ਗਈ ਪਰ ਮੈਂ ਹਾਂ ਗੋਲੀਆਂ ਵਰਗੀ, ਕਿਉਂਕਿ ਮੈਂ ਭਗਤੀ ਨਹੀਂ ਕੀਤੀ, ਬੰਦਗੀ ਨਹੀਂ ਕੀਤੀ। ਹੁਣ ਉਹ ਬੱਚੇ ਨੂੰ ਹੋ ਗਿਆ ਵੀ ਭਗਤੀ ਕਰਨ ਨਾਲ ਫਿਰ ਸਭ ਕੁਛ ਮਿਲਦਾ। ਕਿਸ ਉੱਦਮ 'ਤੇ ਰਾਜ ਮਿਲੇ, ਸਤਰੂ 'ਤੇ ਸਭ ਹੋਵਣ ਮੀਤਾ। ਫਿਰ ਆਪਣੇ ਮਾਂ ਨੂੰ ਕਹਿੰਦਾ ਵੀ ਕਿਹੜੇ ਉੱਦਮ ਦੇ ਨਾਲ ਫਿਰ ਇਹ ਮਿਲਦਾ, ਵੀ ਕੀ ਕਰਨਾ ਪਊ ਮੈਨੂੰ। ਕਿਸ ਉੱਦਮ 'ਤੇ ਰਾਜ ਮਿਲੇ, ਸਤਰੂ 'ਤੇ ਸਭ ਹੋਵਣ ਮੀਤਾ। ਕਹਿੰਦੇ ਜਿਹੜੇ ਮੇਰੇ ਇਹ ਦੁਸ਼ਮਣ ਆ ਇਹ ਸਾਰੇ ਮੇਰੇ ਮਿੱਤਰ ਬਣ ਜਾਣ। ਉਹਨੇ ਫਿਰ ਕਿਹਾ ਕਹਿੰਦੀ ਪਰਮੇਸ਼ੁਰ ਅਰਾਧੀ ਹੈ ਜਿੱਦੂ ਹੋਏ ਪਤਤ ਪਨੀਤਾ। ਕਹਿੰਦੀ ਉਸ ਵਾਹਿਗੁਰੂ ਨੂੰ ਜੇ ਤੂੰ ਭਗਤੀ ਕਰੇਗਾ ਨਾ ਪਰਮੇਸ਼ੁਰ ਦੀ ਤੇ ਤੂੰ ਇਹ ਪਵਿੱਤਰ ਹੋ ਜਾਏਗਾ, ਇਹ ਰਾਜ ਭਾਗ ਤੈਨੂੰ ਮਿਲ ਜੂ, ਸਭ ਕੁਛ ਮਿਲ ਜੂਗਾ, ਕੋਈ ਤੇਰਾ ਦੁਸ਼ਮਣ ਵੀ ਨਹੀਂ ਰਹਿ ਜੂਗਾ। ਗੁਰੂ ਅਰਜਨ ਦੇਵ ਜੀ ਦੀ ਇਸ ਅਵਸਥਾ 'ਚ ਜਾ ਕੇ ਦੱਸਦੇ ਨੇ ਵੀ ਜਦੋਂ ਪਰਮੇਸ਼ੁਰ ਸਾਡੇ ਵੱਲ ਆ ਜਾਂਦਾ ਕੋਈ ਸਾਡਾ ਵੈਰੀ ਮਿੱਤਰ ਨਹੀਂ ਰਹਿੰਦਾ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਨ ਦਾ, ਤੁਝ ਸਭ ਕੁਛ ਮੈਨੂੰ ਸੌਂਪਿਆ ਨਾ ਤੇਰਾ ਬੰਦਾ, ਲਖਮੀ ਤੋਟ ਨਾ ਆਵੇ ਖਾਏ ਖਰਚਰ ਹੁੰਦਾ, ਇਹ ਬੈਰੀ ਮਿੱਤਰ ਸਭ ਕੀਤਿਆਂ ਨਾ ਮੰਗੇ ਮੰਦਾ। ਅਤੇ ਮਹਾਰਾਜ ਕਹਿੰਦੇ ਫਿਰ ਲੇਖਾ ਵੀ ਨਹੀਂ ਕੋਈ ਪੁੱਛ ਸਕਦਾ ਜੇ ਤੂੰ ਹੀ ਸਾਡੇ ਵੱਲ ਆ ਜਾਵੇਂ, ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼ਣ ਦਾ। ਇਸ ਲਈ ਜਿਹੜੀ ਭਗਤੀ ਹੈ ਹਰੀ ਦੀ, ਪਰਮੇਸ਼ਰ ਦੀ, ਉਹਦੀ ਸ਼ਰਨ 'ਚ ਜਾਣਾ ਹੁੰਦਾ, ਆਤਮ ਸਮਰਪਣ ਕਹਿੰਦੇ ਇਹਨੂੰ। ਸਾਡਾ ਮਨ ਆਤਮ ਸਮਰਪਣ ਨਹੀਂ ਕਰਦਾ ਕਿਉਂਕਿ ਮਨ ਆਪਦੇ ਤਰੀਕਿਆਂ ਨਾਲ ਬੰਦਗੀ ਕਰਦਾ। ਫਿਰ ਕਹਿੰਦੇ ਵੀ ਪਰਮੇਸ਼ਰ ਅਰਾਧੀ ਹੈ ਵੀ ਵਾਹਿਗੁਰੂ ਨੂੰ ਤੂੰ ਸਿਮਰੇਂਗਾ ਤਾਂ ਤੇਰਾ ਇਹ ਜੀਵਨ ਸਵਰ ਜੂਗਾ, ਇਹ ਤੇਰਾ ਕਾਰਜ ਰਾਜ ਵੀ ਮਿਲ ਜੂਗਾ, ਸਭ ਕੁਛ ਮਿਲ ਜੂ ਤੈਨੂੰ। ਕਹਿੰਦੇ ਬਾਹਰ ਚੱਲਿਆ ਕਰਨ ਤਪ ਮਨ ਵੈਰਾਗੀ ਹੋਏ ਅਤੀਤਾ। ਕਹਿੰਦੇ ਇਸ ਤਰ੍ਹਾਂ ਉਹਦਾ ਮਨ ਵੈਰਾਗੀ ਹੋ ਗਿਆ ਸੁਣ ਕੇ ਅਤੇ ਘਰ ਬਾਰ ਛੱਡ ਕੇ ਭਗਤੀ ਕਰਨ ਤੁਰ ਪਿਆ। ਜਦੋਂ ਗਿਆ ਤਾਂ ਉਪਦੇਸ਼ ਕਿਸੇ ਤੋਂ ਮਿਲਣਾ ਹੀ ਹੁੰਦਾ ਵੀ ਭਗਤੀ ਕਿਵੇਂ ਕਰਨੀ ਹੈ, ਇਹਨੂੰ ਨਾਰਦ ਮਿਲਿਆ, ਉਹਨੇ ਉਪਦੇਸ਼ ਦਿੱਤਾ ਇਹਨੂੰ। ਨਾਰਦ ਮੁਨ ਉਪਦੇਸਿਆ ਨਾਮ ਨਿਧਾਨ ਅਮਿਓ ਰਸ ਪੀਤਾ। ਨਾਰਦ ਨੇ ਫਿਰ ਇਹਨੂੰ ਦੱਸਿਆ ਵੀ ਭਗਤੀ ਕਿਵੇਂ ਕਰਨੀ ਹੈ। ਜਦੋਂ ਇਹਨੇ ਭਗਤੀ ਕੀਤੀ, ਹਜੇ ਕੁਛ ਸਮਾਂ ਹੀ ਹੋਇਆ ਸੀ ਭਗਤੀ ਕਰਦੇ ਨੂੰ, ਰਾਜੇ ਦੇ ਮਨ 'ਚ ਆਇਆ ਵੀ ਹੈ ਤਾਂ ਮੇਰਾ ਪੁੱਤਰ, ਮੈਂ ਗਲਤ ਕੰਮ ਕਰ ਬੈਠਾ। ਪਰ ਰਾਜੇ ਨੇ ਕਿਹਾ, ਜਾ ਕੇ ਸੁਨੇਹਾ ਭੇਜਿਆ ਧਰੂ ਨੂੰ ਵੀ ਤੂੰ ਘਰੇ ਆ ਜਾ, ਤੈਨੂੰ ਅੱਧਾ ਰਾਜ ਭਾਗ ਦਿੱਤਾ। ਜਦੋਂ ਇਹਨੂੰ ਸੁਨੇਹਾ ਮਿਲਿਆ, ਇਹਨੇ ਸੋਚਿਆ ਹਜੇ ਤਾਂ ਥੋੜ੍ਹੀ ਜਿਹੀ ਭਗਤੀ ਕੀਤੀ ਹੈ, ਕੁਛ ਦਿਨ ਹੀ ਹੋਇਆ, ਮਹੀਨਾ ਹੀ ਹੋਇਆ ਅੱਜ ਤਾਂ ਭਗਤੀ ਕਰਦੇ ਨੂੰ ਲਗਭਗ, ਵੀ ਅੱਜ ਹੀ ਮੈਨੂੰ ਅੱਧਾ ਰਾਜ ਦੇਣ ਲੱਗ ਗਿਆ, ਜੇ ਮੈਂ ਪੂਰੀ ਭਗਤੀ ਕਰ ਲਵਾਂ ਫਿਰ ਕੀ ਮਿਲੂਗਾ ਮੈਨੂੰ। ਇਹਨੇ ਭਗਤੀ ਨਹੀਂ ਛੱਡੀ, ਤੇਰੀ ਭਗਤ ਨਾ ਛੱਡੂ ਭਾਵੇਂ ਲੋਕ ਹੱਸੇ। ਜਿਹੜੇ ਭਗਤੀ ਕਰਦੇ ਨੇ ਉਹਨਾਂ ਨੂੰ ਉਸ ਪਰਮੇਸ਼ਰ ਨਾਲ ਇੰਨਾ ਪਿਆਰ ਪੈ ਜਾਂਦਾ, ਉਹ ਭਗਤੀ ਨਹੀਂ ਛੱਡਦੇ, ਭਾਵੇਂ ਲੋਕ ਮਾੜਾ ਕਹਿਣ ਭਾਵੇਂ ਚੰਗਾ ਕਹਿਣ, ਕਿਉਂਕਿ ਉਹਨਾਂ ਨੇ ਆਤਮ ਸਮਰਪਣ ਕਰ ਦਿੱਤਾ। ਜਿਹੜੇ ਆਤਮ ਸਮਰਪਣ ਕਰਕੇ ਭਗਤੀ ਕਰਦੇ ਨੇ, ਲੋਕ ਲੱਜਾ ਲਾ ਕੇ ਭਗਤੀ ਕਰਦੇ ਨੇ, ਉਹਨਾਂ ਦੀ ਭਗਤੀ ਪ੍ਰਮਾਣ ਹੁੰਦੀ ਹੈ। ਅਸੀਂ ਲੋਕ ਲੱਜਾ 'ਚ ਹਾਂ, ਸਾਨੂੰ ਕੋਈ ਕਹਿ ਦੇਵੇ ਨਾ ਤਾਂ ਅਸੀਂ ਉਦੋਂ ਹੀ ਉਹ ਕੰਮ ਹਟ ਜਾਂਦੇ ਹਾਂ। ਇਸ ਲਈ ਗੁਰਬਾਣੀ 'ਚ ਮਹਾਰਾਜ ਕਹਿੰਦੇ ਲਾਜ ਮਰੇ ਜੋ ਨਾਮ ਨਾ ਲਿਖਿਆ ਹੈ। ਕਈ ਵਾਰ ਅਸੀਂ ਲੋਕ ਲੱਜਾ ਦੇ ਵਿੱਚ ਰੱਬ ਦਾ ਨਾਮ ਵੀ ਨਹੀਂ ਲੈਂਦੇ। ਲਾਜ ਮਰੇ ਜੋ ਨਾਮ ਨਾ ਲੇਵੈ, ਨਾਮ ਵੀ ਹੁਣ ਸੁਖੀ ਕਿਉਂ ਸੋਵੈ। ਪਰਮੇਸ਼ੁਰ ਦੀ ਬੰਦਗੀ ਤੋਂ ਬਿਨਾਂ ਸੁਖੀ ਵੀ ਨਹੀਂ ਹੋਇਆ ਜਾਣਾ। ਮਹਾਰਾਜ ਕਹਿੰਦੇ ਹਰ ਅੰਮ੍ਰਿਤ ਹਰ ਸਿਮਰਨ ਛਾੜ ਪਰਮਗਤ ਚਾਹੇ ਮੂਲ ਬਿਨਾਂ ਸ਼ਾਖਾਂ ਕੱਤ ਆਏ। ਕਹਿੰਦੇ ਪਰਮੇਸ਼ੁਰ ਦਾ ਸਿਮਰਨ ਛੱਡ ਕੇ ਤੁਸੀਂ ਕਹਿੰਦੇ ਹੋ ਵੀ ਸੁੱਖ ਮਿਲ ਜੂਗਾ, ਬੰਦਗੀ ਕਰਕੇ ਸੁੱਖ ਮਿਲਦਾ। ਮਹਾਰਾਜ ਕਹਿੰਦੇ ਮੂਲ ਬਿਨਾਂ, ਇਹ ਮੂਲ ਹੈ ਪਰਮੇਸ਼ੁਰ ਦਾ ਸਿਮਰਨ ਬੰਦਗੀ, ਸ਼ਾਖਾਂ ਕੱਤ ਆਏ। ਜੇ ਮੂਲ ਦੇ ਨਾਲ ਹੀ ਨਹੀਂ ਜੁੜੇ ਤਾਂ ਸ਼ਾਖਾਂ ਦਰਖਤ ਕਿਵੇਂ ਫੁੱਟੂਗਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਭਗਤੀ ਦੀ ਗੱਲ ਦੱਸਦੇ ਨੇ, ਭਗਤੀ ਜਿਹੜੀ ਹੁੰਦੀ ਆ ਲੋਕ ਲੱਜਾ ਲਾਉਣੀ ਪੈਂਦੀ ਹੈ। ਵੈਸੇ ਮੇਰੇ ਉਸਤਾਦ ਸੀ ਜਿਨ੍ਹਾਂ ਤੋਂ ਮੈਂ ਸਿੱਖਿਆ ਲਈ, ਉਹਨਾਂ ਨੇ ਚਾਰ ਚੀਜ਼ਾਂ ਛੱਡਣ ਨੂੰ ਕਿਹਾ ਸੀ ਵੀ ਚਾਰ ਚੀਜ਼ਾਂ ਛੱਡ ਦਿਉ ਤੁਹਾਡੀ ਭਗਤੀ ਸ਼ੁਰੂ ਹੋ ਜੂਗੀ। ਇਹ ਚਾਰ ਚੀਜ਼ਾਂ ਵੱਡਾ ਡਿੱਕਾ ਸਾਡੀ ਭਗਤੀ 'ਚ, ਇਹ ਆਪਾਂ ਨੂੰ ਪ੍ਰੈਕਟੀਕਲ ਕਰਨਾ ਪੈਂਦਾ ਅਤੇ ਬਚਨ ਮੰਨਣਾ ਪੈਂਦਾ ਉਸਤਾਦ ਦਾ, ਗੁਰਮੁਖਾਂ ਦਾ। ਸਭ ਤੋਂ ਵੱਡੀ ਰੁਕਾਵਟ ਹੈ ਸਾਡੇ ਅੰਦਰ ਪਹਿਲੇ ਨੰਬਰ ਦੇ ਉੱਤੇ ਦੁਬਧਾ। ਦੁਬਧਾ ਜਿਹੜੀ ਹੈ ਨਾ, ਇਹ ਸਾਨੂੰ ਗੁਰੂ ਅਤੇ ਪਰਮਾਤਮਾ ਤੋਂ ਦੂਰ ਕਰਕੇ ਰੱਖਦੀ ਹੈ। ਦੁਬਧਾ ਨੂੰ ਕਮਲੀ ਕਿਹਾ ਗਿਆ ਗੁਰਬਾਣੀ 'ਚ। ਦੁਬਧਾ ਬੌਰੀ ਮਨ ਬੁਰਾਇਆ, ਲਿਪਤ ਰਹੀ ਫੁਨਬੰਧ ਨਾ ਪਾਇਆ। ਦੁਬਧਾ ਹੁੰਦਾ ਦਵੈਸ਼ ਦੋ ਭਾਵ, ਵੀ ਪਰਮਾਤਮਾ ਹੋਰ ਆ, ਇਹ ਸੰਸਾਰ ਹੋਰ ਆ, ਪਰਮਾਤਮਾ ਦੀ ਉਹ ਰਚਨਾ ਹੈ। ਇਸ ਕਰਕੇ ਜਿਹੜਾ ਪਰਮਾਤਮਾ ਹੈ ਇੱਕ ਹੈ, ਇਹਦੇ ਦੋ ਰੂਪ ਆ, ਇੱਕ ਨਿਰਗੁਣ ਅਤੇ ਸਰਗੁਣ, ਦੋਨੇ ਰੂਪ ਪਰਮਾਤਮਾ ਦੇ ਆ। ਪਰ ਸਾਨੂੰ ਨਿਰਗੁਣ ਦਾ ਤਾਂ ਚਲੋ ਪਤਾ ਨਹੀਂ, ਅਸੀਂ ਸਰਗੁਣ ਨਾਲ ਵੀ ਨਫ਼ਰਤ ਕਰਦੇ ਹਾਂ, ਦਵੈਸ਼ ਦੁਬਧਾ। ਇਸ ਕਰਕੇ ਦੁਬਧਾ ਪਹਿਲਾ ਰੁਕਾਵਟ ਆ ਸਾਡੇ ਅੰਦਰ। ਮਹਾਰਾਜ ਕਹਿੰਦੇ ਜਿਹੜਾ ਇਹਨੂੰ ਮਾਰ ਲੈਂਦਾ, ਦੁਬਧਾ ਨੂੰ ਖਤਮ ਕਰ ਲੈਂਦਾ ਆਪਣੇ ਅੰਦਰੋਂ, ਕਹਿੰਦੇ ਉਹ ਸੂਰਮੈ ਅਤੇ ਉਹੀ ਪ੍ਰਵਾਨ ਹੈ, ਉਹਨੂੰ ਰਾਜ ਮਿਲ ਜਾਂਦਾ ਜਿਹੜਾ ਕਿ ਅੰਦਰ ਰਾਜ ਸਾਡੇ ਹੁੰਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਇਸ ਮਾਰੇ ਸੋਈ ਸੂਰਾ, ਉਹ ਸੂਰਮਾ ਜਿਹੜਾ ਆਪਦੇ ਅੰਦਰੋਂ ਦੁਬਧਾ ਖਤਮ ਕਰ ਦੇਵੇ, ਨਫ਼ਰਤ ਦੂਜਿਆਂ ਨਾਲ, ਨਫ਼ਰਤ ਘਿਰਨਾ ਕਰਨੀ, ਊਚ ਨੀਚ, ਮੈਂ ਉੱਚਾ ਇਹ ਨੀਵਾਂ ਹੈ, ਮੈਂ ਵੱਡਾ ਇਹ ਛੋਟਾ, ਇਹ ਦੁਬਧਾ ਸਾਰੀ ਹੋਈ। ਮਹਾਰਾਜ ਕਹਿੰਦੇ ਦੁਬਧਾ ਖਤਮ ਕਰਨੀ ਹੈ ਸਭ ਤੋਂ ਪਹਿਲੀ ਚੀਜ਼ ਆ। ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ, ਕਿਉਂਕਿ ਉਹ ਪੂਰੇ ਨੂੰ ਮਿਲ ਪਊਗਾ, ਪੂਰੇ ਗੁਰੂ ਦੀ ਸ਼ਰਨ ਚੱਲ ਜੂਗਾ। ਅਖੀਰ ਤੇ ਜਾ ਕੇ ਸ਼ਬਦ ਕਹਿੰਦੇ ਐਸਾ ਕੋਈ ਹੈ ਬਾਂਹ ਕੱਢ ਕੇ ਕਹੇ ਵੀ ਮੈਂ ਦੁਬਧਾ ਖਤਮ ਕਰ ਲਈ, ਐਸਾ ਕੋਈ ਹੈ ਜੋ ਦੁਬਧਾ ਮਾਰ ਗਰਾਵੈ ਇਸ ਮਾਰੀ ਤੇ ਰਾਜ ਜੋਗ ਕਮਾਵੈ। ਕਹਿੰਦੇ ਪਰਮੇਸ਼ਰ ਰੂਪ ਹੋ ਜਾਏਗਾ ਜੇ ਤੂੰ ਇਹ ਖਤਮ ਕਰ ਲਏਗਾ। ਇਹ ਰੋਗ ਹੈ ਇੱਕ ਦੁਬਧਾ, ਇਹਨੂੰ ਅਸੀਂ ਘੱਟ ਕਰਨਾ, ਖਤਮ ਤਾਂ ਚਲੋ ਉਹਦੀ ਕਿਰਪਾ ਨਾਲ ਹੀ ਹੋ ਜੂਗੀ। ਜੇ ਤੁਸੀਂ ਇਹ ਰੋਗ ਜਿਹੜਾ ਹੈ ਇਹਨੂੰ ਛੱਡ ਦਿਓਗੇ, ਕੋਸ਼ਿਸ਼ ਕਰੋ ਕੋਈ ਚੀਜ਼ ਨੂੰ ਜਦੋਂ ਪਤਾ ਲੱਗ ਗਿਆ ਵੀ ਛੱਡੋ, ਜਿਵੇਂ ਜਿਵੇਂ ਛੱਡਾਂਗੇ ਤਿਵੇਂ ਤਿਵੇਂ ਗੁਰੂ ਹਿਰਦੇ 'ਚ ਵੱਸਦਾ ਜਾਊਗਾ। ਤਾਂ ਕਰਕੇ ਸਭ ਤੋਂ ਪਹਿਲਾਂ ਲੋਕ, ਦੂਜੇ ਨੰਬਰ 'ਤੇ ਆ ਲੋਕ ਲੱਜਾ, ਲੋਕ ਕੀ ਕਹਿਣਗੇ। ਜਦੋਂ ਇਸ ਮਾਰਗ 'ਤੇ ਚੱਲਦੇ ਹਾਂ ਅਸੀਂ ਨਾ, ਲੋਕਾਂ ਨੇ ਨਹੀਂ ਬਖਸ਼ਣਾ। ਦੇਖੋ ਜਾਂ ਜੇ ਤਾਂ ਕੋਈ ਭਗਤੀ ਕਰਦਾ ਉਹਨੂੰ ਵੀ ਦੁਨੀਆ ਵਾਲੇ ਬਖਸ਼ਦੇ ਨੀਗੇ, ਜੇ ਕੋਈ ਨਹੀਂ ਕਰਦਾ ਉਹਨੂੰ ਵੀ ਨਹੀਂ ਬਖਸ਼ਦੇ। ਦੁਨੀਆ ਆਮ ਕਹਾਵਤ ਆ ਸੰਸਾਰ ਦੀ ਵੀ, ਦਾਤੀ ਦੇ ਇੱਕ ਪਾਸੇ ਦਿੰਦੇ ਆ, ਦੁਨੀਆ ਦੇ ਦੋਨੇ ਪਾਸੇ ਦਿੰਦੇ ਆ। ਇਸ ਲਈ ਦੂਜੇ ਨੰਬਰ 'ਤੇ ਆ ਲੋਕ ਲੱਜਾ, ਲੋਕ ਕੀ ਕਹਿਣਗੇ। ਮੇਰਾ ਆਪਣਾ ਤਜਰਬਾ ਹੈ, ਲੋਕ ਲੱਜਾ ਜਦੋਂ ਛੱਡੀ ਸਭ ਤੋਂ ਪਹਿਲਾਂ ਤਾਂ ਘਰ ਦੇ ਮੈਂਬਰ ਹੀ ਤੁਹਾਡੇ ਉਲਟ ਹੋ ਜਾਣਗੇ। ਘਰ ਦੇ ਮੈਂਬਰ ਹੀ ਕਹਿਣਗੇ ਕੀ ਤੂੰ ਸਾਰੀ ਦਿਹਾੜੀ ਇੱਧਰ ਹੀ ਲੱਗਿਆ ਪਿਆ, ਕੋਈ ਹੋਰ ਵੀ ਕੰਮ ਕਰ ਲਾ। ਇੱਥੋਂ ਤੱਕ ਵੀ ਮੈਨੂੰ ਸਾਡੇ ਰਿਸ਼ਤੇਦਾਰ 'ਚ ਕੋਈ ਮਾਤਾ ਸੀ, ਵੱਡੀ ਉਮਰ ਦੀ ਸੀ, ਉਦੋਂ ਮੇਰੀ ਉਮਰ 35 ਸਾਲ ਦੀ ਜਦੋਂ ਮੈਨੂੰ ਇਹ ਗਿਆਨ ਹੋਇਆ, ਮੈਨੂੰ ਕਹਿੰਦੇ ਵੀ ਤੂੰ ਇਹ ਕਿਹੜੇ ਪਾਸੇ ਤੁਰ ਪਿਆ ਹੁਣੀ। ਮੈਂ ਕਿਹਾ ਜੀ ਦੱਸੋ ਕੀ ਗਲਤੀ ਹੋ ਗਈ। ਕਹਿੰਦੇ ਹਜੇ ਤਾਂ ਤੇਰੇ ਜਵਾਕ ਵਿਆਹੁਣ ਵਾਲੇ ਆ, ਤੂੰ ਹੁਣੇ ਹੀ ਇੱਧਰ ਨੂੰ ਤੁਰ ਪਿਆ। ਅਤੇ ਮੈਂ ਕਿਹਾ ਵੀ ਠੀਕ ਹੈ ਚੱਲ, ਉਹ ਤਾਂ ਮੇਰੇ ਮਾਸੀ ਜੀ ਲੱਗਦੇ ਸੀ ਉਹ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਠੀਕ ਹੈ ਜੀ ਸਤਿ ਵਚਨ, ਲੋਕ ਲੱਜਾ ਲਾਉਣ ਦੇ ਤਰੀਕੇ ਆ ਇਹ। ਮੈਂ ਕਿਹਾ ਵੀ ਤੁਸੀਂ, ਤੁਹਾਡੇ ਤਾਂ ਵਿਆਹੇ ਹੋਏ ਆ, ਵੱਡੇ ਹੋ ਤੁਸੀਂ ਤਾਂ, ਚਲੋ ਮੈਂ ਬੰਦ ਕਰ ਦੇਣਾ, ਤੁਸੀਂ ਤਾਂ ਕਰਨਾ ਸ਼ੁਰੂ ਕਰੋ। ਫਿਰ ਤੁਸੀਂ ਵੀ ਅਜੇ ਫਸੇ ਬੈਠੇ ਹੋ, ਕਹਾਂ ਪੋਤਿਆਂ ਨੂੰ ਖੜਾਈ ਜਾਂਦੇ ਹੁਣ ਬੈਠੇ, ਅਤੇ ਤੂੰ ਕਦੋਂ ਭਗਤੀ ਕਰਦੀ ਆ। ਆਪ ਜਿਹੜਾ ਨਾ ਕਰਦਾ ਹੋਵੇ ਉਹ ਰੋਕਦਾ, ਇਹਨੂੰ ਲੋਕ ਲੱਜਾ ਕਹਿੰਦੇ ਆ। ਸਭ ਕੰਮ ਆਪੇ ਹੀ ਹੋ ਜਾਂਦੇ ਆ, ਕੋਈ ਕੰਮ ਦੁਨੀਆਂ 'ਚ ਨਹੀਂ ਰੁਕਦਾ, ਭਗਤੀ ਕਰਨ ਵਾਲਿਆਂ ਨੇ ਤੁਹਾਨੂੰ ਆਪ ਆਉਣਾ ਪੈਂਦਾ। ਇਸ ਲਈ ਲੋਕ ਲੱਜਾ ਸਭ ਤੋਂ ਔਖੀ ਹੈ ਛੱਡਣੀ, ਵੀ ਲੋਕ ਕੀ ਕਹਿਣਗੇ, ਲੋਕ ਜੋ ਮਰਜ਼ੀ ਕਹਿਣ। ਕਹਿੰਦੇ ਹਾਂ ਭਾਵੇਂ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ, ਮੈਂ ਤਨ ਮਨ ਧਨ ਗੁਰੂ ਨੂੰ ਸੌਂਪਤਾ, ਕੋਈ ਚੰਗਾ ਕਹੇ ਕੋਈ ਮਾੜਾ ਕਹੇ। ਬਹੁਤ ਤਰ੍ਹਾਂ ਦਾ ਇਹਦੇ 'ਚ ਵਿਰੋਧਤਾ ਹੁੰਦੀ ਹੈ ਸ਼ੁਰੂਆਤ ਦੇ ਵਿੱਚ, ਇਸ ਕਰਕੇ ਲੋਕ ਲੱਜਾ ਲਾ ਦੇਣੀ ਹੈ। ਤੀਜੇ ਨੰਬਰ ਦੇ ਉੱਤੇ ਹੁੰਦੀ ਆ ਨਿੰਦਾ, ਨਿੰਦਾ ਨਾ ਕਰਨੀ ਹੈ ਅਤੇ ਨਾ ਸੁਣਨੀ ਆ। ਇਸ ਕਰਕੇ ਨਿੰਦਾ ਜਿਹੜੀ ਹੈ ਜੇ ਅਸੀਂ ਸੁਣਾਂਗੇ ਤਾਂ ਮਹਾਰਾਜ ਕਹਿੰਦੇ ਵੀ ਇਹ ਚਾਰੇ ਚੀਜ਼ਾਂ ਤੁਹਾਨੂੰ ਸਜ਼ਾ ਦਵਾਉਂਦੀਆਂ। ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁੱਖ ਮੁਗਧ ਕਰਨ, ਮੂੰਹ ਕਾਲੇ ਤੇ ਨਿੰਦਕਾ ਨਰਕੇ ਘੋਰ ਪਵਨ, ਇਹ ਸਜ਼ਾ ਹੈ। ਦੇਖੋ ਗੁਰਬਾਣੀ 'ਚ ਲਿਖੀ ਹੋਈ ਆ। ਜਦੋਂ ਇਹ ਸ਼ਬਦ ਗੁਰਮੁਖਾਂ ਤੋਂ ਮੈਂ ਸੁਣਿਆ ਵੀ ਇਹਦੀ ਐਡੀ ਵੱਡੀ ਸਜ਼ਾ, ਵੀ ਜੂਨਾਂ 'ਚ ਜਾਂਦਾ ਬੰਦਾ ਜਿਹੜਾ ਨਿੰਦਾ ਕਰਦਾ। ਆਪਾਂ ਕੋਸ਼ਿਸ਼ ਕਰ ਰਹੇ ਹਾਂ ਵੀ ਨਾ ਸੁਣੀਏ ਅਤੇ ਨਾ ਕਰੀਏ, ਕੋਸ਼ਿਸ਼ ਨੂੰ ਹੀ ਸਫਲਤਾ ਮਿਲਣੀ ਹੈ ਜਦੋਂ ਅਸੀਂ ਸੁਣਨੀ ਨਹੀਂ ਕਿਸੇ ਦੀ। ਇਸ ਕਰਕੇ ਨਾ ਨਿੰਦਾ ਕਰਨੀ ਹੈ ਅਤੇ ਨਾ ਸੁਣਨੀ ਹੈ। ਚੌਥੇ ਨੰਬਰ ਦੇ ਉੱਤੇ ਹੈਗੀ ਸਭ ਤੋਂ ਵੱਡੀ ਹਉਮੈ, ਹਉਮੈ ਅਖੀਰ 'ਤੇ ਖਤਮ ਹੁੰਦੀ ਹੈ ਜਾ ਕੇ, ਜਿਹਨੂੰ ਮਹਾਰਾਜ ਨੇ ਸਭ ਤੋਂ ਵੱਡਾ ਰੋਗ ਕਿਹਾ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਜਦੋਂ ਅਸੀਂ ਸ਼ਬਦ ਦੀ ਕਮਾਈ ਕਰਦੇ ਹਾਂ ਹਉਮੈ ਖਤਮ ਹੁੰਦੀ ਹੈ। ਜਿਵੇਂ ਜਿਵੇਂ ਹਿਰਦੇ 'ਚ ਸ਼ਬਦ ਵੱਸਦਾ, ਨਾਮ ਵੱਸਦਾ, ਤਿਵੇਂ ਤਿਵੇਂ ਹਉਮੈ ਥੌਂ ਛੱਡ ਜਾਂਦੀ ਹੈ। ਹਉਮੈ ਖਤਮ ਹੋਜੂ, ਨਾਮ ਵੱਸ ਜੂਗਾ, ਇਹ ਸਮਾਂ ਲੱਗੂਗਾ, ਮਿਹਨਤ ਕਰਨੀ ਪੈਂਦੀ ਹੈ ਹਰ ਕੰਮ 'ਚ ਲਈ, ਚਾਰੇ ਕੰਮਾਂ ਲਈ ਮਿਹਨਤ ਕਰਨੀ ਪੈਂਦੀ ਹੈ ਜੇ ਅਸੀਂ ਛੱਡਣਾ ਚਾਹੀਏ। ਜੇ ਇਹ ਚਾਰੇ ਚੀਜ਼ਾਂ ਛੱਡ ਦਾਂਗੇ ਤਾਂ ਸਾਡੀ ਭਗਤੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਇਹ ਵੱਡੀ ਚੀਜ਼ ਆ ਰੁਕਾਵਟ। ਇਸ ਕਰਕੇ ਕਹਿੰਦੇ ਵੀ ਜਦੋਂ ਭਗਤ ਜੀ ਚੱਲੇ ਨਾ, ਫਿਰ ਉਹਨਾਂ ਨੇ ਸਭ ਕੁਛ ਹੀ ਛੱਡਤਾ, ਘਰ ਬਾਰ, ਨਾਰ ਧਰੂ ਜੀ ਨੇ। ਫਿਰ ਨਾਰਦ ਮੁਨੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ, ਕਹਿੰਦੇ ਨਾਰਦ ਮੁਨ ਉਪਦੇਸਿਆ ਨਾਮ ਨਿਧਾਨ ਅਮਿਓ ਰਸ ਪੀਤਾ। ਕਹਿੰਦੇ ਉਹਨਾਂ ਦੇ ਅੰਦਰ ਨਾਮ ਪ੍ਰਗਟ ਹੋ ਗਿਆ, ਨਾਮ ਨਿਧਾਨ ਕਹਿੰਦੇ, ਨਿਧਾਨ ਕਹਿੰਦੇ ਖਜ਼ਾਨੇ ਨੂੰ, ਹਰ ਹਰ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ। ਇਹ ਗੁਰਮੁਖਾਂ ਨੂੰ ਇਹ ਪ੍ਰਾਪਤੀ ਹੁੰਦੀ ਹੈ, ਕੋਈ ਵਿਰਲਾ ਹੈ ਜਿਹੜਾ ਇਹ ਪ੍ਰਾਪਤੀ ਕਰਦਾ। ਮਹਾਰਾਜ ਕਹਿੰਦੇ ਅਮਿਓ ਰਸ ਪੀਤਾ, ਉਹਨੂੰ ਅੰਮ੍ਰਿਤ ਰਸ ਮਿਲ ਗਿਆ, ਅਮਰ ਪਦਵੀ ਮਿਲ ਗਈ। ਅਮਿਓ ਰਸ ਕਹਿੰਦੇ ਨੇ ਹਰ ਰਸ, ਇਹ ਗੁਰਬਾਣੀ ਜਦੋਂ ਪੜ੍ਹਾਂਗੇ ਨਾ, ਖੋਜ ਕਰਾਂਗੇ ਉਦੋਂ ਪਤਾ ਲੱਗੂ। ਇਹਨੂੰ ਹਰ ਰਸ ਕਿਹਾ ਹਰੀ ਦਿੰਦਾ, ਨਾਮ ਰਸ ਕਿਹਾ ਇਹ ਨਾਮ ਦੇ ਵਿੱਚੋਂ ਪ੍ਰਗਟ ਹੁੰਦਾ, ਇਸ ਨੂੰ ਅਮਿਓ ਰਸ ਕਿਹਾ ਅੰਮ੍ਰਿਤ ਰਸ ਕਿਹਾ ਕਿਉਂਕਿ ਅਮਰ ਪਦਵੀ ਹੈ, ਇਸ ਅਖੀਰ 'ਤੇ ਜਾ ਕੇ ਮਿਲਦੀ ਹੈ। ਸੋ ਮਹਾਰਾਜ ਕਹਿੰਦੇ ਉਹਨਾਂ ਨੇ ਫਿਰ ਜਦੋਂ ਭਗਤੀ ਕੀਤੀ, ਕਹਿੰਦੇ ਉਹਨੂੰ ਇਹ ਅਵਸਥਾ ਚ ਧਰੂਮ ਜੀ ਕਹਿੰਦੇ ਚਲੇ ਗਏ। ਕਹਿੰਦੇ ਪਿੱਛੋਂ ਰਾਜੇ ਸੱਦਿਆ, ਅਵਚਲ ਰਾਜ ਕਰੋ ਨਿਤ ਨੀਤਾ। ਕਹਿੰਦੇ ਰਾਜੇ ਨੇ ਸੱਦ ਕੇ ਕਿਹਾ ਵੀ ਤੈਨੂੰ ਸਾਰਾ ਕੁਛ ਸੌਂਪਿਆ। ਉਹ ਕਹਿੰਦਾ ਮੈਨੂੰ ਕੁਛ ਵੀ ਨਹੀਂ ਚਾਹੀਦਾ, ਬਸ ਆਹ ਹੈ ਅਵਸਥਾ। ਸਾਨੂੰ ਬਹੁਤ ਕੁਛ ਚਾਹੀਦਾ, ਸਾਡਾ ਮਨ ਇਹ ਸੰਸਾਰ ਦੇ ਨਾਲ ਜੁੜ ਗਿਆ, ਇਹੀ ਮੰਗੀ ਜਾਂਦਾ। ਅਸੀਂ ਕਿਤੇ ਇਹ ਨਹੀਂ ਮੰਗਦੇ ਤੇਰੇ ਕੋਲੋਂ ਆ ਕੇ ਵੀ ਮਹਾਰਾਜ ਕਿਰਪਾ ਕਰੋ, ਸਾਨੂੰ ਵੀ ਭਗਤੀ 'ਤੇ ਲਾ ਦਿਓ, ਸਾਨੂੰ ਤੇਰੀ ਜਾਚ ਆ ਜਾਵੇ, ਤੇਰੀ ਮੱਤ ਆ ਜਾਵੇ ਸਾਨੂੰ। ਕਹਿੰਦੇ ਪਰ ਹਾਰ ਚੱਲੇ, ਗੁਰਮੁਖ ਜੱਗ ਜੀਤਾ। ਕਹਿੰਦੇ ਰਾਜੇ ਨੂੰ ਹਾਰਨਾ ਪਿਆ, ਗੁਰਮੁਖ ਜਿੱਤ ਗਿਆ। ਇਸ ਤਰ੍ਹਾਂ ਭਗਤੀ ਕਰਨ ਵਾਲਿਆਂ ਦਾ ਨਾਮ ਫਿਰ ਗੂੰਜਦਾ ਹੈ। ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਉਹਨਾਂ ਦੀ ਉਦਾਹਰਣ ਦਿੱਤੀ ਹੈ ਵੀ ਇਹਨਾਂ ਵਾਂਗੂ ਨਾਮ ਜਪੋ। ਹਾਲਾਂਕਿ ਸਭ ਕੁਛ ਸੀ ਘਰ ਦੇ ਵਿੱਚ, ਠੀਕ ਆ, ਚਲੋ ਰਾਜ ਨਹੀਂ ਤਾਂ ਕਿਸੇ ਪਾਸੇ ਖੂੰਜੇ ਲੱਗ ਕੇ ਬਹਿ ਜਾਂਦਾ, ਫਿਰ ਵੀ ਅੱਧਾ ਥੋੜ੍ਹਾ ਬਹੁਤਾ ਤਾਂ ਮਿਲਦਾ ਹੀ ਸੀਗਾ। ਜਦੋਂ ਥੋੜ੍ਹੀ ਭਗਤੀ ਕੀਤੀ ਅੱਧਾ ਰਾਜ ਦਿੰਦਾ ਸੀ, ਅਤੇ ਅਸੀਂ ਦੇਖ ਲਓ ਅੱਜ ਕਿੱਥੇ ਕਿੱਥੇ ਡੋਲਦੇ ਹਾਂ, ਕਿਉਂਕਿ ਸਾਨੂੰ ਤਾਂ ਪਤਾ ਹੀ ਕੁਛ ਨਹੀਂ, ਅਸੀਂ ਤਾਂ ਨਿੱਕੀ ਜਿਹੀ ਗੱਲ 'ਤੇ ਡੋਲ ਜਾਂਦੇ ਹਾਂ। ਆ ਤੁਸੀਂ ਇਹ ਪਿੱਛੇ ਜੇ ਦੇਖਿਆ, ਜਦੋਂ ਖਬਰਾਂ ਸੁਣੀ ਦੀਆਂ, ਸਿੱਖ ਕਹਾਉਂਦੇ ਨੇ ਸਿੰਘ ਨਾਮ ਆ, ਅਤੇ ਹਜ਼ਾਰ ਦੋ ਹਜ਼ਾਰ ਡਾਲਰ ਨੇ ਪਿੱਛੇ, $500-$500 ਪਿੱਛੇ ਗੋਲੀਆਂ ਚਲਾ ਦਿੰਦੇ ਆ। ਦੇਖੋ ਉਹਨਾਂ ਦੇ ਪਿੱਛੇ ਕੌਣ ਆ, ਕੀ ਉਹਨਾਂ ਦਾ ਮਕਸਦ ਆ, ਕੀ ਖੇਡ ਆ, ਉਹ ਕੀ ਕੁਛ ਕਰ ਰਹੇ ਨੇ, ਇਹ ਕੀ ਕਰ ਰਹੇ ਨੇ। ਇਹ ਡੋਲਦੇ ਆ ਸਾਡੇ ਮਨ, ਕਿਉਂਕਿ ਉਹਨੂੰ ਅਗਿਆਨਤਾ ਇੰਨੀ ਜ਼ਿਆਦਾ, ਗਿਆਨ ਹੀ ਹੈ ਨਹੀਂ ਗਾ ਗੁਰੂ ਦਾ, ਨਾ ਅਸੀਂ ਬੱਚਿਆਂ ਨੂੰ ਗਿਆਨ ਦਿੱਤਾ, ਨਾ ਅਸੀਂ ਕੋਸ਼ਿਸ਼ ਕੀਤੀ ਹੈ ਬੱਚਿਆਂ ਨੂੰ ਗੁਰਦੁਆਰੇ ਲਿਆਈਏ। ਸੋ ਇਸ ਕਰਕੇ ਇਹ ਗੁਰਮਤ ਦੇ ਧਾਰਨੀ ਮਾਤਾ ਪਿਤਾ ਨੇ ਬਣਨਾ। ਜੇ ਹੁਣ ਦੇਖੋ ਧਰੂਮ ਦੀ ਮਾਤਾ ਜਿਹੜੀ ਸੀ ਉਹ ਭਗਤੀ ਕਰਦੀ ਸੀ, ਉਹਦੇ ਇੱਕ ਬਚਨ ਨੇ ਉਹਦੀ ਜ਼ਿੰਦਗੀ ਬਦਲਤੀ। ਐਡਾ ਵੱਡਾ ਹੈ ਭਗਤੀ ਬਲ ਦਾ ਇੱਕ ਵੀ ਬਚਨ, ਇਹ ਬਿਲਕੁਲ ਸੱਚ ਹੈ। ਜਿਹੜਾ ਰੱਬ ਦੀ ਬੰਦਗੀ ਕਰਦਾ ਉਹਦੇ ਬੋਲਣ ਦੇ ਵਿੱਚ ਵੀ ਬਰਕਤ ਹੁੰਦੀ ਹੈ। ਜੇ ਅਸੀਂ ਬੰਦਗੀ ਆਪ ਨਹੀਂ ਕਰਦੇ, ਅਸੀਂ ਆਪ ਬਾਣੀ ਨਹੀਂ ਪੜ੍ਹਦੇ, ਅਸੀਂ ਦੂਜਿਆਂ ਨੂੰ ਕਹੀਏ ਜੀ ਬਾਣੀ ਪੜ੍ਹਿਆ ਕਰੋ, ਬਾਣੀ ਪੜ੍ਹਿਆ ਕਰੋ, ਤੁਸੀਂ ਵੀ ਕਿੱਥੋਂ ਪੜ੍ਹੋਗੇ। ਸੋ ਇਸ ਕਰਕੇ ਅਮਲ, ਤਾਂ ਕਰਕੇ ਕਹਿੰਦੇ ਧਰੂਮ ਪਹਿਲਾਦ ਭਿਖਣੋ। ਦੂਜੀ ਉਦਾਹਰਣ ਦਿੱਤੀ ਹੈ ਪਹਿਲਾਦ ਜੀ ਦੀ। ਜਿਹੜਾ ਪਹਿਲਾਦ ਸੀ ਇਹ ਵੀ ਰਾਜੇ ਦੇ ਘਰੇ ਰਾਜੇ ਦਾ ਪੁੱਤਰ ਸੀ, ਇਸ ਕਰਕੇ ਇਹਦਾ ਪਿਤਾ ਜਿਹੜਾ ਸੀ ਹਰਨਾਕਸ਼ ਸੀਗਾ। ਹੁਣ ਤਪ ਕਰਕੇ ਰਾਜ ਮਿਲਦਾ, ਫਿਰ ਰਾਜ ਕਰਕੇ ਗਲਤ ਕੰਮ ਕਰਦਾ, ਫਿਰ ਨਰਕ ਮਿਲਦਾ। ਆਮ ਕਹਾਵਤ ਹੈ ਦੁਨੀਆ ਦੀ, ਤਪੋਂ ਰਾਜ ਰਾਜੋਂ ਨਰਕ। ਪਰ ਗੁਰਬਾਣੀ ਸੁਖਮਨੀ ਸਾਹਿਬ 'ਚ ਤਾਂ ਕਲੀਅਰ ਲਿਖਿਆ ਹੋਇਆ, ਕਹਿੰਦੇ ਜਿਸ ਕੇ ਅੰਤਰ ਰਾਜ ਅਭਿਮਾਨ। ਜਿਹੜਾ ਰਾਜਾ ਅਭਿਮਾਨੀ ਹੋਵੇ, ਹੋਮੇ ਹੋਵੇ, ਗਲਤ ਕੰਮ ਕਰੇ ਰਾਜਾ ਬਣ ਕੇ, ਪ੍ਰਜਾ ਦਾ ਨਿਆਂ ਨਾ ਕਰੇ, ਅੱਗੇ ਉਹਨੂੰ ਕਿੱਥੇ। ਇੱਥੇ ਤਾਂ ਰਾਜਾ ਦੇਖੋ ਦੁਨੀਆ 'ਚ, ਸੁਖਮਨੀ ਸਾਹਿਬ 'ਚ ਪੜ੍ਹਿਓ, ਧਿਆਨ ਨਾਲ ਇਹ ਗੱਲ ਆਉਂਦੀ ਹੈ ਜਿਹੜੇ ਸੁਖਮਨੀ ਸਾਹਿਬ ਪੜ੍ਹਦੇ ਆ। ਜਿਸ ਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ। ਸਵਾਨ ਕਹਿੰਦੇ ਕੁੱਤੇ ਨੂੰ, ਕਹਿੰਦੇ ਉਹਨੂੰ ਨਰਕਾਂ 'ਚ ਸੁੱਟ ਕੇ ਅੱਗੇ ਕੁੱਤੇ ਦੀ ਜੂਨ 'ਚ ਪਾ ਦਿੰਦੇ ਨੇ, ਕਿੱਡੀ ਸਜ਼ਾ। ਉਹਨੇ ਵੀ ਭਗਤੀ ਕੀਤੀ, ਇਸ ਕਰਕੇ ਜਿਹੜਾ ਪਹਿਲਾਦ ਦਾ ਪਿਤਾ ਸੀ ਹਰਨਾਕਸ਼, ਇਹਨੇ ਭਗਤੀ ਕੀਤੀ। ਹੁਣ ਭਗਤੀ ਕਰਕੇ ਸਾਨੂੰ ਇਹੀ ਤਾਂ ਗੁਰਬਾਣੀ ਗਿਆਨ ਦਿੰਦੀ ਹੈ, ਭਗਤੀ ਕਰਨੀ ਕਿਵੇਂ ਆ ਅਤੇ ਕਿਉਂ ਕਰਨੀ ਆ, ਅਤੇ ਭਗਤੀ ਕਰਕੇ ਮੰਗਣਾ ਕੀ ਆ, ਕੀ ਮੰਗਣਾ ਹੈ ਸਾਨੂੰ ਦੱਸ ਦੇ। ਕਹਿੰਦੇ ਬਿਣ ਤੁੱਧ ਹੋਰ ਜੇ ਮੰਗਣਾ, ਬਾਕੀ ਜੇ ਕੁਛ ਮੰਗਦੇ ਹੋ ਇਹਨਾਂ ਵਾਂਗੂ ਦੁੱਖ ਖੜੇ ਕਰ ਲਓਗੇ, ਰਾਜ ਭਾਗ ਮਿਲ ਜੂ, ਸਭ ਕੁਛ ਮਿਲ ਜੂ। ਬਿਣ ਤੁੱਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ ਦਿਓ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਇਹ ਮੰਗ ਆ ਸਾਡੀ, ਇਸ ਕਰਕੇ ਜੋ ਅਸੀਂ ਮੰਗਦੇ ਹਾਂ ਮਿਲ ਜਾਂਦਾ, ਪਰ ਸੁੱਖ ਨਹੀਂ ਮਿਲਦਾ। ਹੁਣ ਇਹ ਜਿਹੜਾ ਰਾਜਾ ਸੀ ਪਹਿਲਾਦ ਦਾ ਪਿਤਾ ਹਰਨਾਕਸ਼, ਇਹਨੇ ਭਗਤੀ ਕੀਤੀ। ਭਗਤੀ ਕਰਦਿਆਂ ਕਰਦਿਆਂ ਪਹਿਲਾਂ ਸਿੱਧਾ ਹੀ ਨਹੀਂ ਪਰਮਾਤਮਾ ਮਿਲ ਜਾਂਦਾ, ਭਗਤੀ ਕਰਦਿਆਂ ਬਹੁਤ ਕੁਛ ਰਸਤੇ ਦੇ ਵਿੱਚ ਆ, ਜਿਹਨੂੰ ਰਿੱਧ ਸਿੱਧ ਵੀ ਕਹਿ ਦਿੰਦੇ ਹਾਂ ਅਸੀਂ, ਜਿਹਨੂੰ ਮਹਾਰਾਜ ਕਹਿੰਦੇ ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਵਸੇ ਮਨ ਆਏ। ਅਸਲ ਸਾਡੀ ਭਗਤੀ ਨਾਮ ਤੋਂ ਸ਼ੁਰੂ ਹੁੰਦੀ ਹੈ, ਬੰਦਗੀ ਜਿਹੜੀ ਸਾਡੀ, ਉਹ ਨਾਮ ਦਾ ਭੇਤ ਨਾ ਆਇਆ ਇਹਨੂੰ। ਇਹ ਰਸਤੇ ਦੇ ਵਿੱਚ ਹੀ ਜਿਹੜੇ ਮਾਇਆ ਦਾ ਦੇਸ਼ ਹੀ ਇਹਨੂੰ ਕਹਿੰਦੇ ਨੇ, ਇੱਥੇ ਬਹੁਤ ਕੁਛ ਆ ਪ੍ਰਗਟ ਹੋ ਗਿਆ, ਜੋ ਸ਼ਕਤੀ ਆ ਸੰਸਾਰ ਦੀ ਸ਼ਕਤੀ ਕੀ ਇਹਨੂੰ ਕਹਿੰਦੇ ਕਾਲ ਮਾਇਆ, ਮਾਇਆ ਪ੍ਰਗਟ ਹੋ ਗਈ। ਕਹਿੰਦੀ ਵੀ ਦੱਸ ਮੰਗਦਾ ਕੀ ਚਾਹੀਦਾ ਤੈਨੂੰ, ਹੁਣ ਇਹ ਤਾਂ ਫੁਰਨਾ ਸੀ ਜਿਹੜਾ ਇਹਨੇ ਮੰਗ ਲਿਆ, ਜਿਹੜੇ ਕੰਮ ਲਈ ਭਗਤੀ ਕਰਦਾ ਸੀ। ਇਹ ਕਹਿੰਦਾ ਜੀ ਮੈਂ ਇਹ ਮੰਗਦਾ ਵੀ ਮੈਨੂੰ ਇਹ ਵਰ ਦਿਓ ਵੀ ਮੈਂ ਮਰਾਂ ਨਾ। ਉਹ ਕਹਿੰਦੇ ਵੀ ਦੱਸੋ। ਇਹਨੇ ਫਿਰ ਸਾਰੇ ਵਰ ਮੰਗੇ ਵੀ ਨਾ ਮੈਂ ਇਸ ਤਰ੍ਹਾਂ ਮਰਾਂ, ਨਾ ਕੋਈ ਬੰਦੇ ਤੋਂ ਮਰਾਂ, ਨਾ ਕੋਈ ਜਾਨਵਰ ਤੋਂ ਮਰਾਂ, ਨਾ ਦਿਨੇ ਮਰਾਂ, ਨਾ ਰਾਤ ਨੂੰ ਮਰਾਂ, ਨਾ ਮੈਂ ਕਿਸੇ ਹਥਿਆਰ ਨਾਲ ਮਰਾਂ, ਨਾ ਮੈਂ ਇਸ ਤਰ੍ਹਾਂ ਸਾਰਾ ਕੁਛ ਮੰਨ ਲਓ। ਆਪਦੇ ਜਣੇ ਬਹੁਤ ਸਿਆਣਾ ਸੀਗਾ। ਹੁਣ ਜਿਹੜਾ ਪਰਮਾਤਮਾ ਹੈ ਉਹ ਤੋਂ ਸਿਆਣਾ ਕੋਈ ਨਹੀਂ ਦੁਨੀਆ 'ਚ। ਜੋ ਉਪਜਿਓ ਸੋ ਬਿਨਸ ਹੈ, ਬਿਨਸ ਨਾ ਸੀ ਇਹਨੇ। ਹੁਣ ਇਹ ਇੰਨਾ ਹੰਕਾਰੀ ਹੋ ਗਿਆ ਵੀ ਮੈਂ ਕਿਹੜਾ ਮਰਨਾ, ਮੈਂ ਤਾਂ ਵਰ ਲੈ ਲਿਆ। ਇਹ ਕਹਿੰਦਾ ਵੀ ਮੈਂ ਹੀ ਰੱਬ ਹਾਂ, ਮੇਰਾ ਨਾਮ ਜਪੋ। ਰਾਜਾ ਸੀ, ਲੋਕਾਂ ਨੂੰ ਧੱਕੇ ਨਾਲ ਆਪਦਾ ਨਾਮ ਜਪਾਉਂਦਾ ਸੀ, ਪਰ ਲੋਕ ਲਿਪਚ ਕੋਈ ਚੋਰੀ ਛਪੋਰੀ ਰੱਬ ਦਾ ਨਾਂ ਲੈਂਦੇ ਸੀ। ਹੁਣ ਪਰਮਾਤਮਾ ਨੇ ਫਿਰ ਅੰਤ ਕਰਨਾ, ਵੱਧ ਕਰਨਾ, ਸਮਾਂ ਆਉਣਾ। ਇਹਦੇ ਘਰੇ ਹੀ ਭਗਤ ਪੈਦਾ ਕਰਤਾ ਪਹਿਲਾਦ। ਹੁਣ ਜਿਹੜਾ ਪਹਿਲਾਦ ਸੀ ਇਹ ਧੁਰੋਂ ਹੀ ਥਾਪ ਕੇ ਭੇਜਤਾ। ਇਹਨੇ ਥੋੜ੍ਹੀ ਭਗਤੀ ਕੀਤੀ ਅਤੇ ਨਾਲ ਦੀ ਨਾਲ ਹੀ ਇਹਨੂੰ ਗਿਆਨ ਹੋ ਗਿਆ, ਪਿਛਲੀ ਕਮਾਈ ਹੁੰਦੀ ਹੈ ਕੋਈ। ਹੁਣ ਜਿਹੜਾ ਪਹਿਲਾਦ ਇਹਦੇ ਰਾਜੇ ਦੇ ਘਰੇ ਆਇਆ ਅਤੇ ਥੋੜ੍ਹਾ ਵੱਡਾ ਹੋਇਆ ਅਤੇ ਇਹਨੂੰ ਪੜ੍ਹਨ ਭੇਜਿਆ। ਜਦੋਂ ਪੜ੍ਹਨ ਭੇਜਿਆ ਤਾਂ ਉੱਥੇ ਫਿਰ ਇਹਨੂੰ ਜਿਹੜਾ ਇਹਦਾ ਵਿੱਦਿਆ ਗੁਰੂ ਸੀ, ਸੰਡਾ ਮਾਰਕਾ ਆਉਂਦਾ ਜ਼ਿਕਰ ਉਹਦਾ, ਕਹਿੰਦੇ ਉਹਨੇ ਪੜ੍ਹਾਉਣਾ ਸ਼ੁਰੂ ਕੀਤਾ ਅਤੇ ਕਹਿੰਦਾ ਵੀ ਤੂੰ ਆਪਣੇ ਪਿਤਾ ਦਾ ਨਾਮ ਲੈ, ਹਰਨਾਕਸ਼, ਜਲੇ ਹਰਨਾਕਸ਼, ਥੱਲੇ ਹਰਨਾਕਸ਼। ਉਹ ਕਹਿੰਦਾ ਵੀ ਇਹ ਨਹੀਂ, ਕਹਿੰਦਾ ਪਰਮੇਸ਼ਰ ਹੈ ਸਾਰਾ ਕੁਛ, ਵਾਹਿਗੁਰੂ ਹੈ, ਮੇਰਾ ਪਿਤਾ ਨਹੀਂ ਸਭ ਕੁਛ ਹੈਗਾ। ਹੁਣ ਉਹ ਆਪਣੇ ਜਿਹੜੇ ਮਿੱਤਰ ਸੀ ਉਹਨਾਂ ਨੂੰ ਵੀ ਸਿਖਾਉਣ ਲੱਗ ਗਿਆ। ਜਦੋਂ ਸਿਖਾਉਣ ਲੱਗਿਆ ਉਹ ਜਿਹੜਾ ਮਾਸਟਰ ਸੀ, ਟੀਚਰ ਸੀ, ਉਹਨੂੰ ਫਿਕਰ ਖੜਾ ਹੋ ਗਿਆ ਵੀ ਆਪ ਤਾਂ ਵਿਗੜੇ, ਚਾਟੜੇ ਵੀ ਵਿਗਾੜੇ, ਵੀ ਮੇਰੀ ਜੇ ਸ਼ਿਕਾਇਤ ਹੋ ਗਈ ਤਾਂ ਮੈਨੂੰ ਰਾਜਾ ਸਜ਼ਾ ਦਊਗਾ। ਉਹਨੇ ਡਰਦੇ ਨੇ ਜਾ ਕੇ ਰਾਜੇ ਨੂੰ ਸ਼ਿਕਾਇਤ ਕਰਤੀ ਵੀ ਤੁਹਾਡਾ ਪੁੱਤਰ ਹੀ ਨਹੀਂ ਜੀ ਆਖੇ ਲੱਗਦਾ ਅਤੇ ਬਾਕੀਆਂ ਨੂੰ ਵਿਗਾੜ ਰਿਹਾ। ਇਹ ਕਹਿੰਦਾ ਸਭ ਕੁਛ ਰਾਮ ਹੈ, ਰੱਬ ਹੈ, ਵਾਹਿਗੁਰੂ ਹੈ। ਹੁਣ ਰਾਜੇ ਨੇ ਕੀ ਕੀਤਾ, ਬੱਚੇ ਨੂੰ ਸੱਦਿਆ। ਬੱਚੇ ਨੂੰ ਸੱਦ ਕੇ ਉਹਨੂੰ ਕਿਹਾ ਪੁੱਤ ਵੀ ਸਾਰੇ ਮੇਰਾ ਨਾਂ ਲੈਂਦੇ, ਤੂੰ ਵੀ ਮੇਰਾ ਨਾਮ ਜਪੋ। ਕਹਿੰਦਾ ਨਾ, ਤੂੰ ਤਾਂ ਮੈਨੂੰ ਪੈਦਾ ਕਰਨ ਵਾਲਾ ਹੀ ਨਹੀਂ ਗਾ, ਪੈਦਾ ਕਰਨ ਵਾਲਾ ਤਾਂ ਪਰਮੇਸ਼ਰ ਆ, ਸਵਾਸ ਦੇਣ ਵਾਲਾ ਪਰਮੇਸ਼ਰ ਆ, ਸਭ ਕੁਛ ਹੀ ਵਾਹਿਗੁਰੂ ਆ। ਉਹਦਾ ਅੰਦਰੋਂ ਜਾਗ ਚੁੱਕਿਆ ਸੀ ਮਨ। ਹੁਣ ਉਹ ਜਦੋਂ ਫਿਰ ਰਾਜੇ ਨੇ ਸੋਚਿਆ ਵੀ ਇਹਨੂੰ ਡਰਾਈਏ, ਫਿਰ ਇਹਨੂੰ ਡਰਾਇਆ, ਜਿਵੇਂ ਬੱਚਿਆਂ ਨੂੰ ਡਰਾਉਣ ਲਈ ਕਮਰੇ 'ਚ ਇਹਨੂੰ ਫਿਰ ਹਨੇਰੇ ਵਾਲੇ ਕਮਰੇ 'ਚ ਬੰਦ ਕਰਤਾ। ਇਹ ਉੱਥੇ ਬੈਠਾ ਭਗਤੀ ਕਰੀ ਗਿਆ, ਡਰਿਆ ਹੀ ਨਹੀਂ ਗਾ। ਫਿਰ ਇਹਨੂੰ ਹੋਰ ਕਾਫੀ, ਫਿਰ ਇਹਨੂੰ ਇੱਥੋਂ ਤੱਕ ਵੀ ਆਉਂਦਾ ਗੁਰਬਾਣੀ 'ਚ ਵੀ ਇਹਨੂੰ ਪਹਾੜ ਦੇ ਉੱਤੋਂ ਸਿੱਟਤਾ ਵੀ ਮਰ ਜੂਗਾ, ਇਹ ਤਾਂ ਵੀ ਨਹੀਂ ਮਰਿਆ। ਕਿਉਂਕਿ ਜਿਹਨੂੰ ਰੱਖਦਾ ਪਰਮੇਸ਼ਰ, ਹਰ ਯੁੱਗ ਯੁੱਗ ਭਗਤ ਅਪਾਇਆ ਪੈਜ ਰੱਖਦਾ।

ਤਰੀਕਿਆਂ ਨਾਲ। ਅਖੀਰ ਨੂੰ ਜਿਹੜਾ ਰਾਜਾ ਸੀ ਉਹਦਾ ਪਿਤਾ ਇੰਨਾ ਗੁੱਸੇ 'ਚ ਆ ਗਿਆ, ਕਹਿੰਦੇ ਵੀ ਉਹਨੇ ਤਲਵਾਰ ਕੱਢ ਲਈ। ਤਲਵਾਰ ਕੱਢ ਕੇ ਫਿਰ ਇਹਨੂੰ ਕਹਿੰਦਾ ਵੀ ਹੁਣ ਕਹਿੰਦਾ ਮੈਂ ਦੇਖਦਾ ਤੇਰਾ ਰੱਬ ਤੈਨੂੰ ਬਚਾਉਂਦਾ। ਮਾਰਨ 'ਤੇ ਆ ਗਿਆ, ਜਦੋਂ ਪਿਤਾ ਹੀ ਮਾਰਨ 'ਤੇ ਆ ਜਾਵੇ ਤਾਂ ਫਿਰ ਕੌਣ ਬਚਾ ਸਕਦਾ? ਫਿਰ ਉੱਥੇ ਪਰਮਾਤਮਾ ਆਪ ਹੀ ਬਚਾ ਸਕਦਾ, ਹੋਰ ਕੋਈ ਨਹੀਂ। ਕਿਉਂਕਿ ਜਿਹਨੂੰ ਰੱਖਿਆ ਕਰਦਾ ਉਹਨੂੰ ਗੁਰਬਾਣੀ 'ਚ ਕਹਿੰਦੇ ਕੋਈ ਮਾਰ ਨਹੀਂ ਸਕਦਾ। ਜਿਸ ਕੇ ਸਾਸ ਨਾ ਕੱਢਤ ਆਪ ਤਾਂ ਕੋ ਰਾਖਤ ਦੇ ਕਰ ਹੱਥ, ਜਿਹਦੇ ਸਵਾਸ ਨੇ ਉਹਨੂੰ ਹੱਥ ਦੇ ਕੇ ਰੱਖਿਆ ਕਰਦਾ। ਹੁਣ ਮਹਾਰਾਜ ਕਹਿੰਦੇ ਪ੍ਰਹਿਲਾਦ ਨੇ ਜਦੋਂ ਇੱਥੇ ਇਸ ਅਵਸਥਾ 'ਚ ਆ ਗਿਆ ਵੀ ਹੁਣ ਮੈਂ ਤਲਵਾਰ ਨੇ ਇਹਨੂੰ ਮਾਰ ਹੀ ਦੇਣਾ, ਇੰਨਾ ਗੁੱਸੇ 'ਚ ਆ ਗਿਆ, ਫਿਰ ਉਸ ਸਮੇਂ ਕਹਿੰਦੇ ਪਰਮਾਤਮਾ ਆਪ ਪ੍ਰਗਟ ਹੋਇਆ, ਨਰਸਿੰਘ ਦੇ ਰੂਪ 'ਚ ਪ੍ਰਗਟ ਹੋਇਆ। ਔਰ ਪ੍ਰਗਟ ਹੋ ਕੇ ਉਹ ਜਿਹੜਾ ਰਾਜਾ ਸੀ ਹਰਨਾਕਸ਼, ਉਹਨੂੰ ਆਪਣੇ ਚੱਕ ਕੇ ਇਹ ਪੱਟਾਂ 'ਤੇ ਰੱਖ ਲਿਆ। ਜਦੋਂ ਪੱਟਾਂ 'ਤੇ ਰੱਖਿਆ ਅਤੇ ਉਹਨੂੰ ਫਿਰ ਸਾਰਾ ਪੁੱਛਿਆ, ਵਰ ਜਿਹੜੇ ਸੀ ਉਹਨੇ ਲਏ ਹੋਏ ਸੀ, ਪੁੱਛਿਆ ਵੀ ਹੁਣ ਦੱਸ, ਦੈਨਕ ਰਾਤ ਆ, ਐਰੋ ਐਰ ਜੀ ਸ਼ਾਮ ਦਾ ਸਮਾਂ ਸੀਗਾ, ਨਾ ਸੂਰਜ ਢਲਦਾ ਸੀ ਉੱਧਰੋਂ ਅਤੇ ਨਾ ਅਜੇ ਦਿਨ ਸੀਗਾ। ਫਿਰ ਉਹਨੂੰ ਰੱਖ ਲਿਆ ਵਿਚਕਾਰ, ਵੀ ਅੰਦਰ ਬਾਹਰ ਆਪਾਂ ਦੇਹਲੀ ਜੀ ਨੂੰ ਕਹਿ ਦਿੰਦੇ ਹਾਂ, ਦਰਵਾਜ਼ੇ 'ਤੇ ਰੱਖ ਲਿਆ। ਕਹਿੰਦਾ ਹੁਣ ਤੂੰ ਦੱਸ ਅੱਧਾ ਬਾਹਰ ਆ ਅੱਧਾ ਅੰਦਰ ਸੀਗਾ। ਕਹਿੰਦਾ ਹੁਣ ਤੂੰ ਦੱਸ ਅੰਦਰਾਂ ਜਾਂ ਬਾਹਰ ਆ? ਕਹਿੰਦਾ ਨਾ, ਮੈਂ ਅੰਦਰਾਂ ਨਾ ਬਾਹਰ ਹਾਂ। ਸਾਰਾ ਕੁਛ ਕਰਕੇ ਫਿਰ ਉਹਨੂੰ ਹਥਿਆਰ ਨਾਲ ਵੀ ਨਹੀਂ ਮਾਰਨਾ ਸੀ, ਇਹ ਵੀ ਉਹਨੇ ਵਰ ਲਿਆ ਹੋਇਆ ਸੀ। ਕਹਿੰਦੇ ਹਰਨਾਕਸ਼ ਮਾਰਿਓ ਨਖਾਂ ਵਦਾਰ, ਨੌਹਾਂ ਦੇ ਨਾਲ ਹੀ ਪਾੜਤਾ ਉਹਨੂੰ, ਵੱਧ ਕਰਨਾ ਸੀ, ਉਹਦਾ ਖਤਮ ਕਰਨਾ ਸੀ, ਪਰਮਾਤਮਾ ਨੇ ਵਿਧੀ ਬਣਾਉਣੀ ਸੀ। ਕਹਿੰਦੇ ਇਹ ਪ੍ਰਹਿਲਾਦ ਦੀ ਫਿਰ ਰੱਖਿਆ ਕੀਤੀ, ਭਗਤ ਹੈ ਇਹ, ਇਸ ਲਈ ਫਿਰ ਪ੍ਰਹਿਲਾਦ ਨੇ ਲੋਕਾਂ ਨੂੰ ਵੀ, ਜਿੱਥੇ ਰਾਜਾ ਵੀ ਹੋਇਆ ਇਹ, ਉੱਥੇ ਫਿਰ ਇਸ ਨੇ ਹੋਰਨਾਂ ਨੂੰ ਵੀ ਨਾਮ ਜਪਾਇਆ। ਇਸ ਕਰਕੇ ਪ੍ਰਹਿਲਾਦ ਦਾ ਪੋਤਾ ਸੀ ਰਾਜਾ ਵੱਲ ਅੱਗੇ ਜਾ ਕੇ, ਇਸ ਕਰਕੇ ਰਾਜਾ ਵੱਲ ਦਾ ਵੀ ਇੱਥੇ ਜ਼ਿਕਰ ਆਇਆ, ਅਮਰੀਕ ਦਾ ਜ਼ਿਕਰ ਆਇਆ, ਭਪੀਖਣ ਦਾ ਜ਼ਿਕਰ ਆਇਆ। ਕਹਿੰਦੇ ਇਹਨਾਂ ਸਾਰਿਆਂ ਨੇ ਰਾਜੇ ਸੀ, ਰਾਜਿਆਂ ਦੇ ਬੱਚੇ ਵੀ ਸੀ ਇਹ, ਅਤੇ ਰਾਜ ਵੀ ਸੀ ਇਹਨਾਂ ਕੋਲ, ਪਰ ਇਹਨਾਂ ਨੂੰ ਐਸਾ ਵਿਰਾਗ ਲੱਗਿਆ, ਐਸਾ ਸਮਾਂ ਬਣਿਆ, ਕੋਈ ਵਿਧੀ ਬਣੀ ਸਾਰਿਆਂ ਨੇ ਭਗਤੀ ਕਰਕੇ। ਕਹਿੰਦੇ ਫਿਰ ਉਹਨਾਂ ਨੇ ਪਰਮਾਤਮਾ ਨੂੰ ਜਾਣਿਆ, ਅਮਰੀਕ ਬਲ ਰਾਜਾ ਅਤੇ ਜਨਕ ਵਿਖਾਣਾ, ਰਾਜਾ ਜਨਕ। ਹੁਣ ਜਿਹੜਾ ਰਾਜਾ ਜਨਕ ਹੈ ਇਹਦਾ ਵੀ ਬਹੁਤ ਜ਼ਿਕਰ ਆਉਂਦਾ, ਬਹੁਤ ਵੱਡੀ ਇੱਕ ਇਹਦੀ ਕਹਾਣੀ ਆ। ਇਹਨੂੰ ਉਪਦੇਸ਼ ਦਿੱਤਾ ਅਸ਼ਟਾਵਕਰ ਨੇ, ਜਿਹੜਾ ਰਾਜਾ ਜਨਕ ਸੀ, ਇਹ ਜਗਿਆਸੂ ਸੀ। ਇਸ ਕਰਕੇ ਰਾਜਿਆਂ ਦੇ ਪੁਰੋਹਿਤ ਰੱਖੇ ਹੁੰਦੇ ਸੀ, ਜਿਵੇਂ ਵਿਦਵਾਨ ਕਹਿ ਦਿੰਦੇ ਆਪਾਂ, ਉਹਨੂੰ ਧਰਮ ਦਾ ਗਿਆਨ ਦੇਣ ਲਈ ਅਲੱਗ ਅਲੱਗ। ਹੁਣ ਰਾਜੇ ਨੇ ਕਿਹਾ ਵੀ ਮੈਨੂੰ ਕੋਈ ਗਿਆਨ ਕਰਾਵੇ ਪਰਮਾਤਮਾ ਦਾ, ਮੈਂ ਚਾਹੁੰਦਾ ਮੈਂ ਪਰਮਾਤਮਾ ਨੂੰ ਮਿਲਣਾ। ਉਹ ਕੋਈ ਗਿਆਨ ਨਾ ਕਰਾ ਸਕਿਆ ਸਾਰੇ, ਕਹਾਣੀਆਂ ਤਾਂ ਬਹੁਤ ਲੰਬੀਆਂ ਚੌੜੀਆਂ ਇਹ। ਅਖੀਰ ਨੂੰ ਜਿਹੜਾ ਅਸ਼ਟਾਵਕਰ ਸੀ ਉਹਦਾ ਜਿਹੜਾ ਸਰੀਰ ਸੀ, ਉਹ ਦੱਸਦੇ ਨੇ ਵੀ ਇਤਿਹਾਸ ਜੋ ਲਿਖਿਆ ਆਉਂਦਾ ਵੀ ਉਹ ਸਰੀਰ ਉਹਦਾ ਬਿੰਗਾ ਟੇਢਾ ਜਿਹਾ ਸੀ, ਅੱਠ ਵਲ ਪੈਂਦੇ ਸੀ, ਅਸ਼ਟਾਵਕਰ ਤਾਂ ਕਹਿੰਦੇ ਸੀ। ਕਹਿੰਦੇ ਜਦੋਂ ਉਹਨੂੰ ਪਤਾ ਲੱਗਿਆ, ਉਹ ਕਹਿੰਦਾ ਵੀ ਮੈਂ ਰਾਜਨ ਤੈਨੂੰ ਗਿਆਨ ਕਰਾ ਸਕਦਾ। ਜਦੋਂ ਉਹ ਆਇਆ ਸਭਾ ਦੇ ਵਿੱਚ, ਉੱਥੇ ਵੱਡੇ ਵੱਡੇ ਜਿਹੜੇ ਉਹਦੇ ਵਿਦਵਾਨ ਵੀ ਬੈਠੇ ਸੀ, ਹੁਣ ਉਹਦਾ ਸਰੀਰ ਦੇਖ ਕੇ ਸਾਰੇ ਹੱਸ ਪਏ। ਜਦੋਂ ਹੱਸੇ ਤਾਂ ਫਿਰ ਉਹਨੇ ਰਾਜੇ ਨੂੰ ਸੰਬੋਧਨ ਹੋ ਕੇ ਕਿਹਾ, ਰਾਜਨ ਵੀ ਆਹ ਜਿਹੜੇ ਸਾਰੇ ਰੱਖੇ ਆਇਆ, ਤੂੰ ਕਹਿੰਦਾ ਵੀ ਇਹ ਮੇਰੇ ਪੰਡਿਤ ਹੈ, ਵਿਦਵਾਨ ਹੈ। ਕਹਿੰਦੇ ਵਿਦਵਾਨ ਤਾਂ ਨਹੀਂ, ਇਹ ਤਾਂ ਸਾਰੇ ਚਮਾਰ ਇਕੱਠੇ ਕੀਤੇ ਹੋਏ ਨੇ। ਰਾਜਾ ਉਹਨਾਂ ਨੂੰ ਬੜਾ ਗੁੱਸਾ ਚੜਿਆ ਸਾਰਿਆਂ ਨੂੰ ਵੀ ਸਾਨੂੰ ਚਮਾਰ ਕਿਹਾ। ਉਹ ਕਹਿੰਦਾ ਜੀ ਕੀ ਗੱਲ? ਕਹਿੰਦਾ ਵੀ ਇਹਨਾਂ ਨੇ ਮੇਰਾ ਚੰਮ ਹੀ ਦੇਖਿਆ, ਇਹ ਮੇਰੇ ਚੰਮ ਨੂੰ ਦੇਖ ਕੇ ਹੱਸ ਰਹੇ ਨੇ, ਇਹਨਾਂ ਨੂੰ ਅੰਦਰ ਦਾ ਗਿਆਨ ਨਹੀਂ ਹੈ। ਜੇ ਇਹਨਾਂ ਨੂੰ ਅੰਦਰ ਦਾ ਗਿਆਨ ਹੁੰਦਾ ਫਿਰ ਇਹ ਮੇਰੇ ਨਾਲ ਵਿਚਾਰ ਚਰਚਾ ਕਰਦੇ। ਅਸੀਂ ਵੀ ਕਈ ਵਾਰ ਬੰਦੇ ਨੂੰ ਐਵੇਂ ਸਮਝ ਬੈਠਦੇ ਹਾਂ, ਕੋਈ ਪਤਾ ਨਹੀਂ ਕਿਹਦੀ ਕਿੰਨੀ ਭਗਤੀ ਹੋਵੇ। ਇਸ ਲਈ ਇਹ ਕੋਈ ਸਰੀਰ ਦੀ ਗੱਲ ਨਹੀਂ, ਇਹ ਕਿਸੇ ਸਮੇਂ ਦੀ ਗੱਲ ਨਹੀਂ, ਇਹ ਉਮਰ ਦੀ ਗੱਲ ਨਹੀਂ। ਭਗਤੀ ਜਿਹੜੀ ਹੈ ਕਿਸੇ ਨੂੰ ਵੀ ਉਹ ਮਤ ਦੇ ਸਕਦਾ। ਹੁਣ ਜਿਹੜਾ ਇਹ ਅਸ਼ਟਾਵਕਰ ਸੀ, ਇਹਨੂੰ ਗਿਆਨ ਸੀ ਜੋ ਆਪਾਂ ਉਹਦਾ ਸਾਰਾ ਇਤਿਹਾਸ ਪੜ੍ਹਦੇ ਹਾਂ ਜਾਂ, ਉਹਨੇ ਫਿਰ ਰਾਜੇ ਨੂੰ ਜਨਕ ਨੂੰ ਗਿਆਨ ਕਰਾਇਆ। ਹੁਣ ਰਾਜਾ ਜਨਕ ਕਹਿੰਦਾ ਵੀ ਹਾਂ ਮੈਨੂੰ ਮੇਰੀ ਸ਼ਰਤ ਆ ਜਿਹੜੀ ਇਹ ਪੂਰੀ ਕਰ ਦੇ ਅਤੇ ਮੈਨੂੰ ਗਿਆਨ ਕਰਾ ਦੇ। ਉਹ ਕਹਿੰਦਾ ਜੀ ਠੀਕ ਆ। ਉਹ ਕਹਿੰਦਾ ਵੀ ਗਿਆਨ ਲੈਣਾ ਤਾਂ ਪਹਿਲਾਂ ਗੁਰੂ ਧਾਰਨ ਕਰਨਾ ਪੈਂਦਾ, ਗੁਰੂ ਨੂੰ ਦੱਛਣਾ ਦੇਣੀ ਪੈਂਦੀ ਹੈ।
ਉਹ ਕਹਿੰਦਾ ਵੀ ਠੀਕ ਆ ਮੰਗੋ ਜੋ ਮੰਗਦੇ ਆ।

0: ਉਹਨੇ ਮੰਗੀਆਂ ਤਿੰਨ ਚੀਜ਼ਾਂ ਜੋ ਕਿ ਸਾਡਾ ਗੁਰੂ ਵੀ ਇਹੀ ਮੰਗਦਾ ਸਾਥੋਂ। ਉਹ ਕਹਿੰਦਾ ਮੈਨੂੰ ਤਨ ਮਨ ਅਤੇ ਧਨ ਦੇ ਦੇ। ਹੁਣ ਉਹਨੇ ਸਮਝਿਆ ਨਹੀਂ ਇਹ ਗੱਲ ਨੂੰ, ਉਹਨੇ ਸੋਚਿਆ ਵੀ ਆਹ ਤਨ ਦੇ ਤਾਂ ਵੀ ਨਹੀਂ ਗੱਲ ਬਣਨੀ, ਜੇ ਧਨ ਦੇ ਤਾਂ ਉਹਨੇ ਆਹ ਸਵਾਸਾਂ ਦਾ ਧਨ ਮੰਗਿਆ ਸੀ, ਉਹਨੇ ਸਮਝਿਆ ਸੰਸਾਰ ਦਾ ਧਨ ਮੰਗਦਾ, ਉਹਨੇ ਕਿਹਾ ਰਾਜ ਭਾਗ ਜਾਊਗਾ ਇੰਨਾ ਧਨ ਇਹਨੂੰ ਦਿੱਤਾ ਤਾਂ। ਉਹਨੇ ਕਿਹਾ ਵੀ ਆਹ ਮਨ ਵਾਧੂ ਜਾਈਏ ਟਿਕਦਾ ਤਾਂ ਹੈ ਨਹੀਂ ਗੇ, ਇਹਦੇ ਤਾਂ ਪੰਗਾ ਇਹ ਦੇ ਦਿੰਦੇ ਹਾਂ। ਉਹਨੇ ਉਹਨੂੰ ਕਿਹਾ ਵੀ ਚੱਲ ਤੈਨੂੰ ਮਨ ਦਿੱਤਾ, ਤਿੰਨਾਂ ਚੋਂ ਇੱਕ ਚੀਜ਼ ਦੇ ਦਿੰਦਾ, ਤਿੰਨੇ ਨਹੀਂ ਦੇ ਸਕਦਾ। ਉਹਨੇ ਉਹਨੂੰ ਮਨ ਦੇ ਤਾ ਅਤੇ ਉਹ ਕਹਿੰਦਾ ਵੀ ਠੀਕ ਆ। ਵੀ ਉਹਨੇ ਕਿਹਾ ਵੀ ਘੋੜੇ ਦੀ ਰਕਾਬ ਦੇ ਵਿੱਚ ਪੈਰ ਧਰਦਿਆਂ ਧਰਦਿਆਂ ਮੈਨੂੰ ਕੋਈ ਗਿਆਨ ਕਰਾ ਦੇਵੇ। ਉਹ ਕਹਿੰਦਾ ਠੀਕ ਆ ਜੀ। ਹੁਣ ਉਹ ਕਹਿੰਦਾ ਵੀ ਚੜ੍ਹੋ ਘੋੜੇ 'ਤੇ। ਜਦੋਂ ਰਾਜਾ ਜਨਕ ਘੋੜੇ ਦੀ ਰਕਾਬ 'ਤੇ ਪੈਰ ਧਰ ਕੇ ਘੋੜੇ 'ਤੇ ਚੜ੍ਹਨ ਲੱਗਿਆ, ਉਹ ਕਹਿੰਦਾ ਕਿੱਥੇ ਚੜ੍ਹਦਾ? ਕਹਿੰਦਾ ਮਨ ਤਾਂ ਤੇਰਾ ਮੇਰੇ ਕੋਲ, ਮਨ ਨਹੀਂ ਸਵਾਰੀ ਕਰਨੀ ਹੈ, ਮਨ 'ਚ ਹੀ ਫੁਰਨਾ ਹੁੰਦਾ, ਤੇਰਾ ਫੁਰਨਾ ਤਾਂ ਹੈ ਨਹੀਂ ਗਿਆ, ਫਿਰ ਮਨ ਤਾਂ ਤੇਰਾ ਮੇਰੇ ਕੋਲ ਆ। ਰਾਜੇ ਨੂੰ ਪਤਾ ਲੱਗ ਗਿਆ ਵੀ ਇਹ ਬੰਦਾ ਕੋਈ ਹੈ। ਫਿਰ ਉਹਨੂੰ ਗੁਰੂ ਧਾਰਨ ਕੀਤਾ, ਰਾਜੇ ਜਨਕ ਨੇ ਅਸ਼ਟਾਵਕਰ ਨੇ ਉਹਨੂੰ ਗਿਆਨ ਕਰਾਇਆ, ਉਹ ਬ੍ਰਹਮ ਗਿਆਨ ਕਰਾਇਆ। ਅਤੇ ਰਾਜੇ ਜਨਕ ਨੂੰ ਜਦੋਂ ਬ੍ਰਹਮ ਗਿਆਨ ਹੋਇਆ ਫਿਰ ਜਾਣਿਆ ਜਨਕ ਨੇ, ਗੁਰਬਾਣੀ 'ਚ ਜ਼ਿਕਰ ਆਇਆ ਜਿਹੜੇ ਪਰਮੇਸ਼ੁਰ ਨੂੰ ਜਾਣ ਲੈਂਦੇ ਨੇ ਉਹਨਾਂ ਨੂੰ ਵੀ ਜਨਕ ਕਿਹਾ ਗਿਆ। ਇਸ ਕਰਕੇ ਗੁਰਬਾਣੀ 'ਚ ਮਹਾਰਾਜ ਕੀ ਫਰਮਾਨ ਕਰਦੇ ਨੇ, ਕਹਿੰਦੇ ਸੋ ਜਨਕ ਜਨ ਜਾਣਿਆ, ਜਿਨ੍ਹਾਂ ਨੇ ਉਸ ਪ੍ਰਭੂ ਨੂੰ ਜਾਣਿਆ ਉਹ ਜਨਕ ਵਾ। ਅਤੇ ਜਨ ਸ਼ਬਦ ਵੀ ਜਨਕ ਤੋਂ ਹੀ ਬਣਿਆ ਹੋਇਆ, ਜਨ ਦਾ ਭਾਵ ਜਿਹੜਾ ਜਾਣ ਲੈਂਦਾ, ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਬਾਣੀ 'ਚ ਵੀ ਜਨ ਆਉਂਦਾ, ਕੋਈ ਜਨ ਹਰ ਸਿਉਂ ਦੇਵੈ ਜੋੜ, ਹਰੀ ਨਾਲ ਜੁੜੇ ਹਰੀ ਨਾਲ ਜੋੜੂਗਾ, ਗੁਰੂ ਨਾਲ ਜੁੜੇ ਗੁਰੂ ਨਾਲ ਜੋੜੂਗਾ, ਕੋਈ ਜਨ ਹਰ ਸਿਉਂ ਦੇਵੈ ਜੋੜ, ਚਰਨ ਗਹੂੰ ਬਕੂੰ ਸੁਭ ਰਸਨਾ ਦੀਜਾ ਪ੍ਰਾਣ ਅਕੋਰ। ਇਸ ਕਰਕੇ ਜਨ ਕਿਹਾ ਜਿਹੜੇ ਜੁੜੇ ਹੁੰਦੇ ਨੇ। ਜਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਜਨ ਦੇ ਬਾਰੇ, ਜਨ ਨੂੰ ਖਾਲਸਾ ਵੀ ਕਿਹਾ ਗੁਰੂ ਗੋਬਿੰਦ ਸਿੰਘ ਜੀ ਨੇ, ਅਤੇ ਜਨ ਵੀ ਕਿਹਾ। ਕਹਿੰਦੇ ਜਨ ਅਤੇ ਪਰਮਾਤਮਾ 'ਚ ਕੋਈ ਫਰਕ ਨਹੀਂ ਹੁੰਦਾ। ਗੁਰੂ ਗੋਬਿੰਦ ਸਿੰਘ ਕੀ ਕਹਿ ਰਹੇ ਨੇ, ਕਹਿੰਦੇ ਹਰ ਹਰ ਜਨ ਦੋਏ ਇੱਕ ਹੈ। ਕਹਿੰਦੇ ਹਰੀ ਦਾ ਜਨ ਅਤੇ ਹਰੀ ਇੱਕੋ ਹੀ ਗੱਲ ਆ, ਹਰ ਹਰ ਜਨ ਦੋ ਇੱਕ ਹੈ, ਬਿਬ ਵਿਚਾਰ ਕਿਛ ਨਾ ਹੈ, ਜਲ ਤੇ ਉਪਜੇ ਤਰੰਗ ਜੋ ਜਲ ਹੀ ਵਿਖੇ ਸਮਾਏ। ਕਹਿੰਦੇ ਜਿਵੇਂ ਜਲ ਤੋਂ ਲਹਿਰ ਵੱਖਰੀ ਦਿਸਦੀ ਆ ਅਤੇ ਲਹਿਰ ਅਤੇ ਜਲ 'ਚ ਫਰਕ ਕੋਈ ਨਹੀਂ ਗਾ, ਇੱਕੋ ਹੀ ਆ। ਇਸੇ ਤਰ੍ਹਾਂ ਹੀ ਅਸੀਂ ਹਰੀ 'ਚੋਂ ਪੈਦਾ ਹੋਏ ਹਾਂ, ਹਰੀ 'ਚ ਸਮਾ ਜਾਂਗੇ, ਅਸੀਂ ਹਰੀ ਦੇ ਜਨ ਬਣ ਜਾਂਗੇ। ਉਹਨਾਂ ਨੂੰ ਹਰ ਜਨ ਕਿਹਾ, ਹਰੀ ਨੂੰ ਜਾਣਨ ਵਾਲੇ। ਇਸ ਕਰਕੇ ਜਨਕ ਵਿਖਾਣਾ, ਕਹਿੰਦੇ ਇਹ ਜਿਹੜੇ ਰਾਜੇ ਸੀ, ਰਾਜਾ ਬਲ, ਰਾਜਾ ਜਨਕ, ਇਹਨਾਂ ਦਾ ਬਹੁਤ ਵੱਡਾ ਰਾਜ ਭਾਗ ਸੀ, ਪਰ ਇਹਨਾਂ ਨੂੰ ਪੂਰਨ ਗੁਰੂ ਦਾ ਉਪਦੇਸ਼ ਮਿਲਿਆ ਅਤੇ ਇਹਨਾਂ ਨੇ ਆਪਣਾ ਜੀਵਨ ਸਫਲ ਕੀਤਾ। ਗੁਰੂ ਦੇ ਉਪਦੇਸ਼ ਤੋਂ ਬਿਨਾਂ ਇਹ ਜੀਵਨ ਸਫਲ ਨਹੀਂ ਹੋ ਸਕਦਾ। ਹੁਣ ਆਪਣੇ 'ਤੇ ਆ ਗਈ ਗੱਲ, ਉਹਨਾਂ ਨੇ ਤਾਂ ਚਲੋ ਜਾਣ ਲਿਆ, ਇਹਨਾਂ ਦਾ ਤਾਂ ਨਾਂ ਲੈ ਤਾ, ਭਗਤ ਭਾਈ ਗੁਰਦਾਸ ਦੀਆਂ ਵਾਰਾਂ ਦੀ ਗੱਲ ਚੱਲ ਰਹੀ ਹੈ। ਹੁਣ ਇਹਨਾਂ ਦਾ ਦੱਸਣ ਤੋਂ ਭਾਵ ਕੀ ਆ, ਨਾਂ ਲੈਣ ਤੋਂ ਭਾਵ ਕੀ ਆ, ਬਈ ਤੁਸੀਂ ਆਪਣੇ ਅੰਦਰ ਝਾਤੀ ਮਾਰੋ ਵੀ ਤੁਸੀਂ ਕੁਛ ਜਾਣਿਆ ਮਾੜਾ ਮੋਟਾ, ਤੁਹਾਡਾ ਵੀ ਗੁਰੂ ਪੂਰਾ ਹੈ, ਗੁਰੂ ਗ੍ਰੰਥ ਸਾਹਿਬ ਜੀ। ਹਰ ਇੱਕ ਸਿੱਖ ਕਹਿੰਦਾ ਮੇਰਾ ਗੁਰੂ ਆ ਗੁਰੂ ਗ੍ਰੰਥ ਸਾਹਿਬ, ਇਹ ਬਿਲਕੁਲ ਸੱਚ ਹੈ, ਕੋਈ ਅੱਤ ਕਥਨੀ ਨਹੀਂ। ਹੁਣ ਗੁਰੂ ਤਾਂ ਸਿੱਖ ਹੁੰਦਾ, ਗੁਰੂ ਤਾਂ ਚੇਲਾ ਵੀ ਕਿਹਾ ਗਿਆ। ਹੁਣ ਜਿਹੜਾ ਗੁਰੂ ਦਾ ਸਿੱਖ ਹੋਵੇ ਅਤੇ ਉਹਨੂੰ ਗੁਰੂ ਬਾਰੇ ਪਤਾ ਹੀ ਨਾ ਹੋਵੇ, ਉਹਨੇ ਗੁਰਬਾਣੀ ਕਿਤੇ ਪੜ੍ਹੀ ਨਾ ਹੋਵੇ, ਅਤੇ ਫਿਰ ਤਰਜੂਗਾ, ਮੁਸ਼ਕਲ ਆ ਬਹੁਤ, ਸੋਚਣਾ ਪਊ ਆਪਾਂ ਨੂੰ। ਇਸ ਕਰਕੇ ਸਾਨੂੰ ਗੁਰੂ ਤੋਂ ਗਿਆਨ ਲੈਣਾ ਪੈਣਾ, ਗਿਆਨ ਤੋਂ ਬਿਨਾਂ ਧਿਆਨ ਨਹੀਂ ਲੱਗਣਾ, ਧਿਆਨ ਤੋਂ ਬਿਨਾਂ ਜਾਣਿਆ ਨਹੀਂ ਜਾਣਾ। ਗੁਰਬਾਣੀ ਸਾਨੂੰ ਗਿਆਨ ਵੀ ਦਿੰਦੀ ਆ, ਧਿਆਨ ਵੀ ਦਿੰਦੀ ਆ, ਅਤੇ ਫਿਰ ਜਿਹਨਾਂ ਨੇ ਜਾਣਿਆ ਉਹ ਸਾਨੂੰ ਫਿਰ ਸ਼ਬਦਾਂ 'ਚ ਦੱਸਦੇ ਨੇ ਕਿਵੇਂ ਜਾਣਿਆ। ਕਹਿੰਦੇ ਅਸੀਂ ਗੁਰੂ ਤੋਂ ਗਿਆਨ ਲਿਆ, ਗੁਰੂ ਨੇ ਧਿਆਨ ਲਵਾਇਆ, ਧਿਆਨ ਦੁਆਰਾ ਅਸੀਂ ਉਸ ਪਰਮੇਸ਼ੁਰ ਨੂੰ ਜਾਣਿਆ। ਉਹ ਕਿਵੇਂ ਧਿਆਨ ਕਰਨਾ, ਪਹਿਲਾਂ ਗਿਆਨ ਲੈਣਾ, ਧਿਆਨ ਕਿਹਦਾ ਕਰਨਾ, ਕਿਵੇਂ ਕਰਨਾ, ਉਹ ਸਾਨੂੰ ਗੁਰਬਾਣੀ 'ਚ ਦੱਸਿਆ। ਕਹਿੰਦੇ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਜਿਹੜਾ ਪਰਮੇਸ਼ੁਰ ਉਹਨੂੰ ਧਿਆਨ ਦੁਆਰਾ ਹੀ ਜਾਣਿਆ। ਅੱਜ ਤੱਕ ਜਿਹਨੇ ਜਾਣਿਆ, ਕਿੰਨੇ ਘੰਟੇ ਆਪਾਂ ਧਿਆਨ ਕਰਦੇ ਹਾਂ, ਕਿਤੇ ਬਹਿੰਦੇ ਹਾਂ ਘੰਟਾ ਦੋ ਘੰਟੇ ਰੋਜ਼ ਧਿਆਨ 'ਚ, ਕੀ ਸਾਡਾ ਧੁਨ ਮੈਂ ਧਿਆਨ ਹੈ? ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ, ਉਹ ਗੁਰਮੁਖਾਂ ਨੇ ਜਿਹਨਾਂ ਨੇ ਜਾਣਿਆ ਉਹਨਾਂ ਨੇ ਫਿਰ ਇਕੱਥ ਕਹਾਣੀ, ਇਹ ਗੁਰਬਾਣੀ ਇਕੱਥ ਕਹਾਣੀ ਹੈ, ਜਿਹਨਾਂ ਨੇ ਜਾਣਿਆ ਉਹਨਾਂ ਦੀ ਬਾਣੀ ਹੈ। ਉਹ ਸਾਨੂੰ ਦੱਸ ਰਹੇ ਨੇ ਕਿਵੇਂ ਜਾਣਿਆ, ਕਿਵੇਂ ਮਿਲੇ। ਇੱਕ ਇੱਕ ਗੁਰਮੁਖ ਦੀ ਬਾਣੀ ਪੜ੍ਹ ਲਿਓ, ਪਰਮਾਤਮਾ ਨੂੰ ਮਿਲਣ ਦਾ ਸਾਰਿਆਂ ਨੇ ਭੇਜ ਦਿੱਤਾ ਹੋਇਆ। ਅਸੀਂ ਸਾਰਿਆਂ ਦੀ ਬਾਣੀ ਪੜ੍ਹ ਲੈਂਦੇ, ਸਾਨੂੰ ਪਤਾ ਹੀ ਨਹੀਂ ਲੱਗਦਾ, ਜਾਂ ਪੜ੍ਹਦੇ ਹੀ ਨਹੀਂ ਗੇ। ਇਸ ਕਰਕੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ ਸਮੇਤ ਮੇਰੇ। ਇਹ ਤੁਹਾਨੂੰ ਉਪਦੇਸ਼ ਨਹੀਂ, ਪਹਿਲਾਂ ਇਹਨੂੰ ਆ ਜਿਹੜਾ ਪਹਿਲਾਂ ਲੋਕਾਂ ਨੂੰ ਸਮਝਾਉਂਦਾ। ਮਹਾਰਾਜ ਕਹਿੰਦੇ ਤੂੰ ਉਪਦੇਸ਼ ਲੈ, ਪਹਿਲਾਂ ਖੁਦ ਇਹ ਬਾਣੀ ਪੜ੍ਹ, ਖੋਜ ਕਰ, ਅਤੇ ਫਿਰ ਤੂੰ ਦੂਜਿਆਂ ਨੂੰ ਦੱਸ ਸਕਦਾ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਦੱਸਦੇ ਨੇ, ਕਹਿੰਦੇ ਉਹ ਜਿਨ੍ਹਾਂ ਨੇ ਜਾਣ ਲਿਆ, ਸੋ ਜਨਕ ਜਨ ਜਾਣਿਆ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਇੱਕ ਰਾਜਾ ਸੀ, ਰਾਜ ਭਾਗ ਸੀ, ਬਹੁਤ ਵੱਡਾ ਉਹਦਾ ਸਭ ਕੁਛ ਸੀਗਾ, ਉਹ ਮਾਇਆ ਦੇ ਵਿੱਚ ਹੀ ਉਦਾਸੀ ਸੀ। ਯਾਨੀ ਕਹਿਣ ਤੋਂ ਭਾਵ ਮਾਇਆ ਵਿੱਚ ਹੀ ਰਹਿੰਦਿਆਂ ਪਰਮੇਸ਼ਰ ਨਾਲ ਜੁੜਿਆ ਹੋਇਆ ਸੀਗਾ। ਅਸੀਂ ਵੀ ਆ ਥੋੜ੍ਹਾ ਥੋੜ੍ਹਾ ਜਿਹਾ, ਸਾਡਾ ਤਾਂ ਕੰਮ ਆ, ਉਹਦਾ ਤਾਂ ਕਿੱਡਾ ਵੱਡਾ ਰਾਜ ਭਾਗ ਹੋਊਗਾ, ਇੱਕ ਰਾਜੇ ਦਾ ਕਿੱਡਾ ਹੁੰਦਾ ਸਾਰਾ, ਕਿੰਨੇ ਲੋਕਾਂ ਨੂੰ, ਕਿੰਨੀ ਪਰਜਾ ਨੂੰ ਧਿਆਨ ਰੱਖਣਾ, ਅਤੇ ਸਾਡੇ ਛੋਟਾ ਜਿਹਾ ਪਰਿਵਾਰ ਹੁੰਦਾ, ਏਡਾ ਕਿ ਨਹੀਂ ਸਾਥੋਂ ਸਾਰਾ ਲੋਟ ਆਉਂਦਾ ਕੰਮ, ਕਿਉਂਕਿ ਜੁੜੇ ਨਹੀਂ ਅਸੀਂ। ਜੇ ਪਰਿਵਾਰ ਗੁਰੂ ਨਾਲ ਜੁੜ ਜਾਵੇ, ਜੇ ਸਾਰੇ ਜਣੇ ਗੁਰੂ ਦਾ ਅਸੀਂ ਗਿਆਨ ਲੈ ਲਈਏ, ਤਾਂ ਸਾਡਾ ਜੀਵਨ ਸਫਲ ਹੋ ਜਾਵੇ। ਤਾਂ ਕਰਕੇ ਗੁਰਬਾਣੀ 'ਚ ਮਹਾਰਾਜ ਕਹਿੰਦੇ ਇਹ ਜਾ ਕੇ ਪੁੱਛ ਲਓ ਇਹਨਾਂ ਸਾਰਿਆਂ ਨੂੰ। ਮਹਾਰਾਜ ਕਹਿੰਦੇ ਗੁਰਬਿਨ ਤਰਿਓ ਨਾ ਕੋਈ, ਗੁਰੂ ਤੋਂ ਬਿਨਾਂ ਤਰਿਆ ਨਹੀਂ ਜਾ ਸਕਦਾ। ਇਸ ਕਰਕੇ ਹਰ ਇੱਕ ਸਿੱਖ ਨੂੰ ਗੁਰਬਾਣੀ ਦਾ ਗਿਆਨ ਹੋਣਾ ਚਾਹੀਦਾ। ਇਹ ਅੱਜ ਤੋਂ ਗੱਲ ਲੜ ਬੰਨ ਕੇ ਜਾਓ, ਭਾਵੇਂ ਤੁਸੀਂ ਇੱਕ ਸ਼ਬਦ ਹੀ ਪੜ੍ਹਿਆ ਕਰੋ, ਕੋਈ ਤੁਹਾਨੂੰ ਮਗਰ ਨਹੀਂ ਪਿਆ ਹੋਇਆ ਵੀ ਮੈਂ ਦੌੜ ਨਹੀਂ ਲੱਗੀ ਹੋਈ। ਦੌੜ ਤਾਂ ਚਲੋ ਸਾਡੀ ਲੱਗੀ ਹੋਈ ਆ ਵੀ ਇੰਨੇ ਪੱਤਰੇ ਅਸੀਂ ਪੜ੍ਹਨੇ ਹੀ ਪੜ੍ਹਨੇ, ਉਹ ਤਾਂ ਸਾਡਾ ਕੰਮ ਆ, ਤੁਹਾਡਾ ਨਹੀਂ ਹੈਗਾ ਇਹ। ਤੁਸੀਂ ਤਾਂ ਇੱਕ ਇੱਕ ਸ਼ਬਦ ਲੈ ਲਓ, ਹੁਣ ਆਪਾਂ ਇੱਕ ਇੱਕ ਸ਼ਬਦ ਦੀ ਵਿਚਾਰ ਕੀਤੀ ਹੈ। ਧਰੂਣ ਦਾ ਇੱਕ ਸ਼ਬਦ ਲਿਆ, ਉਹਦੇ 'ਚ ਪੂਰਨ ਭੇਤ ਮਿਲ ਗਿਆ। ਇੱਕ ਇੱਕ ਇੱਕ ਸ਼ਬਦ ਨੂੰ ਲੈਣਾ, ਉਹਨੂੰ ਵਿਚਾਰਨਾ, ਕਾਹਲੀ ਨਹੀਂ ਕਰਨੀ, ਉਹਨੂੰ ਸਮਝਣਾ, ਵਿਚਾਰਨਾ। ਗੁਰਬਾਣੀ ਵਿਚਾਰਨ ਦਾ ਵਿਸ਼ਾ, ਪੜ੍ਹਨ ਦਾ ਵਿਸ਼ਾ ਨਹੀਂ ਗਾ। ਬਾਣੀ ਪੜ੍ਹਨੀ ਹੈ ਅਤੇ ਵਿਚਾਰਨੀ ਹੈ। ਜਿਹਨੂੰ ਮਾਰ ਕਹਿੰਦੇ ਬਾਣੀ ਵਿਰਲੋ ਵਿਚਾਰ ਸੀ, ਕੋਈ ਵਿਰਲੇ ਵਿਰਲੇ ਜੀਵ ਆ ਕਹਿੰਦੇ ਜਿਹੜੇ ਇਸ ਤਰ੍ਹਾਂ ਬਾਣੀ ਨੂੰ ਪੜ੍ਹਦੇ ਨੇ। ਜੇ ਕੋਈ ਗੁਰਮੁਖ ਹੋਏ, ਜਿਹਨਾਂ ਨੇ ਗੁਰੂ ਨੂੰ ਆਤਮ ਸਮਰਪਣ ਕਰਤਾ, ਉਹ ਫਿਰ ਬਾਣੀ ਦੀ ਵਿਚਾਰ ਕਰਦੇ ਨੇ, ਵਿਚਾਰ ਕਰਕੇ ਬਾਣੀ ਨੂੰ ਪੜ੍ਹਦੇ ਨੇ, ਅਤੇ ਬਾਣੀ ਹਿਰਦੇ 'ਚ ਵੱਸ ਜਾਂਦੀ ਹੈ। ਤਾਂ ਕਰਕੇ ਮਹਾਰਾਜ ਕਹਿੰਦੇ ਵੀ ਬਾਣੀ ਨੂੰ ਵਿਚਾਰੋ, ਸੁਣੋ ਅਤੇ ਮੰਨੋ। ਪਹਿਲਾਂ ਬਾਣੀ ਪੜ੍ਹਨੀ ਹੈ, ਸੁਣਨੀ ਹੈ, ਵਿਚਾਰਨੀ ਹੈ, ਅਤੇ ਉਹਨੂੰ ਫਿਰ ਮੰਨਣਾ। ਇਸ ਕਰਕੇ ਗੁਰਬਾਣੀ 'ਚ ਇਹਨਾਂ ਗੁਰਮੁਖਾਂ ਦਾ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ। ਕਹਿੰਦੇ ਵੀ ਇਹ ਰਾਜੇ ਸੀ, ਇਹ ਰਾਜ ਭਾਗ ਹੁੰਦਿਆਂ ਹੋਇਆਂ ਵੀ ਇਹਨਾਂ ਨੇ ਗੁਰੂ ਧਾਰਨ ਕਰਕੇ ਉਹ ਪਰਮੇਸ਼ਰ ਨੂੰ ਪਾਇਆ। ਕਰਮ ਕਰਦਿਆਂ ਹੋਇਆਂ ਧਰਮ ਦ੍ਰਿੜ ਕੀਤਾ, ਧਰਮ ਦ੍ਰਿੜੋ ਹਰ ਨਾਮ ਧਿਆਵੋ, ਸਤਿਗੁਰ ਨਾਮ ਦ੍ਰਿੜਾਇਆ। ਤਾਂ ਕਰਕੇ ਸਾਨੂੰ ਗਿਆਨ ਹੋਣਾ ਬਹੁਤ ਜ਼ਰੂਰੀ ਆ। ਆਹ ਜਿਹੜਾ ਬਾਹਰੀ ਗਿਆਨ ਆ ਨਾ, ਇਹ ਤਾਂ ਬਹਿਸ ਮੁਹਾਸਿਆਂ 'ਚ ਪਾ ਦਿੰਦਾ, ਆਹ ਕੰਮ ਕਰਨਾ ਕਿ ਨਹੀਂ ਕਰਨਾ। ਇੱਕ ਕਹਿੰਦਾ ਕਰਨਾ, ਦੂਜਾ ਕਹਿੰਦਾ ਨਹੀਂ ਕਰਨਾ। ਅਤੇ ਗੁਰਬਾਣੀ ਨੂੰ ਪੁੱਛ ਲਓ, ਗੁਰਬਾਣੀ ਕੀ ਕਹਿੰਦੀ ਹੈ, ਉਹ ਸਾਨੂੰ ਗਿਆਨ ਨਹੀਂ ਗਾ। ਫਿਰ ਅਸੀਂ ਕਿਸੇ ਬੰਦਿਆਂ 'ਤੇ ਆ ਜਾਂਦੇ, ਫਲਾਨਾ ਬੰਦਾ ਆਏ ਕਹਿੰਦਾ, ਫਲਾਨਾ ਬੰਦਾ ਆਏ ਕਹਿੰਦਾ, ਉਹਨੇ ਐਂ ਕੀਤਾ, ਬੰਦਾ ਤਾਂ ਕੋਈ ਪੂਰਾ ਹੀ ਨਹੀਂ ਗਾ, ਗੁਰੂ ਪੂਰਾ ਬਸ, ਬੰਦੇ 'ਤੇ ਕੀ ਟੇਕ ਆ। ਤੁਸੀਂ ਹੁਣ ਮੇਰੇ 'ਤੇ ਟੇਕ ਰੱਖ ਲਵੋ, ਮੈਂ ਤਾਂ ਇੱਕ ਅਧੂਰਾ ਬੰਦਾ, ਤੁਹਾਡਾ ਗੁਰੂ ਤਾਂ ਪੂਰਾ ਨਾ। ਹਾਂ, ਮੈਂ ਗੁਰੂ ਦੀ ਗੱਲ ਤੁਹਾਨੂੰ ਸੁਣਾ ਰਿਹਾ, ਅਤੇ ਮੇਰਾ ਵਿੱਚ ਕੀ ਹੈ, ਕੁਛ ਵੀ ਨਹੀਂ, ਮੇਰਾ ਮੁਜਮੇ ਕੁਛ ਨਹੀਂ। ਇਸ ਕਰਕੇ ਜਿਹੜਾ ਗਿਆਨ ਹੈ ਬਾਹਰੀ, ਇਹ ਸਿਰਫ ਸਾਨੂੰ ਆਪਸ ਵਿੱਚ ਹੀ ਚੁੰਝ ਚਰਚਾ ਕਰ ਸਕਦੇ ਹਾਂ। ਇਹਨਾਂ ਬਾਰੇ ਗੁਰਬਾਣੀ 'ਚ ਕੀ ਲਿਖਿਆ, ਕਹਿੰਦੇ ਜੱਗ ਕਊਆ ਮੁੱਖ ਚੁੰਝ ਗਿਆਨੀ। ਕਹਿੰਦੇ ਵੀ ਇਹ ਚੁੰਝ ਗਿਆਨੀ ਹੈ ਸਾਰੇ, ਫੇਸਬੁੱਕ ਦੇ ਉੱਤੇ ਜਿੰਨੇ ਵੀ ਚੁੰਝ ਗਿਆਨੀ ਹੋਈਆਂ। ਇਸ ਕਰਕੇ ਜਿਹੜਾ ਭੱਦਰ ਪੁਰਸ਼ ਆ, ਸਿਆਣਾ ਪੁਰਖ ਆ, ਉਹ ਇਹਨਾਂ 'ਚ ਜਾ ਕੇ ਵੜਦਾ ਹੀ ਨਹੀਂ ਗਾ। ਸਮਝਾਉਣ ਦੀ ਕੋਸ਼ਿਸ਼ ਤਾਂ ਕਰੂਗਾ, ਪਰ ਗੁਰਬਾਣੀ ਨੂੰ ਕੋਈ ਸੁਣਦਾ ਹੀ ਨਹੀਂ ਗਾ। ਆਪਣੀ ਮੱਤ ਮੂਹਰੇ ਰੱਖਣੀ ਹੈ ਅਸੀਂ, ਤਾਂ ਕਰਕੇ ਗੁਰੂ ਮੂਹਰੇ ਰੱਖਣਾ, ਆਪਣੀ ਮੱਤ ਪਿੱਛੇ ਰੱਖਣੀ ਹੈ। ਤਾਂ ਹੀ ਮਾਰਨੀ ਨੇ ਮਨ ਕੀ ਮਤੜੀ ਤਿਆਗੋ ਹਰਜਨ, ਇਹੀ ਬਾਤ ਕਠੈਣੀ। ਇਹ ਬੜੀ ਕਠਿਨ ਗੱਲ, ਆਪਦੀ ਮੱਤ ਛੱਡ ਦੇਣੀ। ਇਸ ਲਈ ਤੁਸੀਂ ਹਾਰ ਸਕਦੇ ਹੋ, ਕਿਉਂਕਿ ਮਹਾਰਾਜ ਕਹਿੰਦੇ ਤੁਸੀਂ ਜਿੱਤਣਾ ਨਹੀਂ, ਦੁਨੀਆ ਨਹੀਂ ਜਿੱਤਣਾ, ਇਹ ਤੁਸੀਂ ਆਪਣੇ ਮਨ ਨੂੰ ਜਿੱਤਣਾ। ਤਾਂ ਕਰਕੇ ਇਹਨਾਂ ਨੇ ਆਪਣੇ ਆਪ ਨੂੰ ਆਤਮ ਜਣੇ ਸਗਲ ਵਸ ਤਾਂ ਕਿ ਜਾਂ ਕਾ ਸਤਿਗੁਰ ਪੂਰਾ। ਇਸ ਲਈ ਜਿੰਨਾ ਸਾਨੂੰ ਪਤਾ ਅਸੀਂ ਦੱਸ ਸਕਦੇ ਹਾਂ, ਬਾਕੀ ਗੁਰੂ ਪੂਰਾ। ਪੂਰੇ ਗੁਰ ਕਾ ਸੁਣ ਉਪਦੇਸ਼, ਇਹ ਉਪਦੇਸ਼ ਨੂੰ ਸੁਣੋ। ਪੂਰਾ ਪ੍ਰਭ ਅਰਾਧਿਆ, ਪੂਰਾ ਜਾਕਾ ਨਾਓ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਇਸ ਕਰਕੇ ਫਿਰ ਉਹਦੇ ਗੁਣ ਗਾਉਂਦੇ ਨੇ ਮਹਾਰਾਜ। ਕਹਿੰਦੇ ਇੰਨਾ ਸਾਰਿਆਂ ਨੇ ਰਾਜ ਕੁਵਾਰ ਹੋਏ ਰਾਜ ਸੀ, ਆਸਾ ਬੰਦੀ ਚੋਜ ਵਡਾਣਾ। ਕਹਿੰਦੇ ਇਹ ਰਾਜੇ ਹੁੰਦਿਆਂ ਹੋਇਆਂ ਜਾਂ ਰਾਜਿਆਂ ਦੇ ਪੁੱਤਰ ਹੁੰਦਿਆਂ ਹੋਇਆਂ, ਕਹਿੰਦੇ ਇਹਨਾਂ ਨੇ ਫਿਰ ਇਹ ਭਗਤੀ ਕਰਕੇ ਆਪਣਾ ਜਿਹੜਾ ਜੀਵਨ ਸਫਲ ਕੀਤਾ। ਧਰੂ ਮਤਰੇਈ ਚੰਡਿਆ ਪਿਓ ਫੜ ਪਹਿਲਾਦ ਰਿਝਾਣਾ। ਇਹ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਵੀ ਧਰੂ ਨੂੰ ਕਿਵੇਂ ਮਾਤਾ ਨੇ, ਮਤਰੇਈ ਮਾਂ ਨੇ ਕੁੱਟਿਆ ਅਤੇ ਕਿਵੇਂ ਉਹਨੂੰ ਭਗਤੀ 'ਤੇ ਲੱਗ ਕੇ ਕਿਵੇਂ ਉਹਨੇ ਆਪਣਾ ਜੀਵਨ ਸਫਲ ਕੀਤਾ। ਅਤੇ ਪਹਿਲਾਦ ਆਪਾਂ ਪਹਿਲਾਂ ਦੱਸ ਚੁੱਕੇ ਹਾਂ ਵੀ ਪਹਿਲਾਦ ਦੀ ਕਹਾਣੀ ਹੋ ਚੁੱਕੀ ਆ। ਭੇਤ ਭਭੀਖਣ ਲੰਕ ਲੈ, ਅੰਬਰੀਕ ਲੈ ਚੱਕਰ ਲਭਾਉਣਾ। ਹੁਣ ਭਭੀਖਣ ਨੇ ਰਾਵਣ ਦਾ ਭੇਤ ਦੇ ਕੇ ਰਾਜ ਭਾਗ ਪ੍ਰਾਪਤ ਕੀਤਾ। ਅੰਬਰੀਕ ਜਿਹੜਾ ਇਹਨੇ ਵੀ ਭਗਤੀ ਕੀਤੀ, ਇਹਨੇ ਜਿਹੜਾ ਤਪ ਕੀਤਾ ਉਹ ਸੁਦਰਸ਼ਨ ਚੱਕਰ ਲੈਣ ਲਈ ਕੀਤਾ। ਇਸ ਕਰਕੇ ਅੱਗੇ ਦੱਸਦੇ ਨੇ ਫਿਰ ਜਾ ਕੇ ਆਪ ਗਣਾਏ ਗੁੱਚਣਾ, ਉਹਨੇ ਤੱਤ ਸਾਰਾ ਸਾਰਾ ਸ਼ਬਦ ਦਾ। ਕਹਿੰਦੇ ਵੀ ਇਹਨਾਂ ਨੇ ਕਿਵੇਂ ਪ੍ਰਾਪਤੀ ਕੀਤੀ ਜਿਹੜੇ ਗੁਰਮੁਖ ਸੀਗੇ? ਕਹਿੰਦੇ ਇਹਨਾਂ ਨੇ ਆਪਾ ਆਪ ਖਤਮ ਕੀਤਾ। ਆਪ ਗਣਾਏ ਵਿਗੁੱਚਣਾ, ਦਰਗੇ ਪਾਏ ਮਾਣ ਨਮਾਣਾ। ਭਾਵ ਆਪਾ ਭਾਵ ਖਤਮ ਕਰਕੇ ਹੀ ਭਗਤੀ ਹੁੰਦੀ ਹੈ, ਹਉਮੈ ਵਿੱਚ ਭਗਤੀ ਨਹੀਂ ਹੁੰਦੀ। ਕਿਉਂਕਿ ਗੁਰਬਾਣੀ ਕਹਿੰਦੀ ਹਉਮੈ ਨਾਵੇ ਨਾਲ ਵਿਰੋਧ ਹੈ, ਦੋਵੇਂ ਨਾ ਬਸੇ ਇਕੱਠਾ ਹੈ। ਹਉਮੈ ਕਿਸੇ ਚੀਜ਼ ਦੀ ਵੀ ਹੋ ਸਕਦੀ ਹੈ, ਹਉਮੈ ਸੰਸਾਰ ਦੀਆਂ ਪਦਾਰਥਾਂ ਦੀ ਹੋ ਸਕਦੀ ਹੈ। ਜਿਹੜੀ ਆਹ ਹਉਮੈ ਹੈ ਨਾ ਸਾਡੇ ਵਾਲੀ, ਇਹ ਸਭ ਤੋਂ ਖਤਰਨਾਕ ਹੈ, ਗਿਆਨ ਦੀ ਹਉਮੈ। ਜਿਹੜੀ ਜਦੋਂ ਬੰਦਾ ਕਹਿੰਦਾ ਮੈਨੂੰ ਹੀ ਪਤਾ ਹੈ, ਇਹ ਹਉਮੈ ਆ, ਕੱਖ ਵੀ ਨਹੀਂ ਪਤਾ ਫਿਰ ਤਾਂ। ਹਉਮੈ ਆਪ ਗਣਾਏ, ਜਿਹੜਾ ਆਪਣੇ ਆਪ ਨੂੰ ਕਹਿੰਦਾ ਵੀ ਮੈਨੂੰ ਪਤਾ ਹੈ, ਉਹ ਸਮਝ ਲਓ ਕੱਖ ਨਹੀਂ ਪਤਾ। ਤਾਂ ਕਰਕੇ ਮਹਾਰਾਜ ਕਹਿੰਦੇ ਵਿਗੁੱਚਣਾ ਉਹਨੂੰ ਘਾਟਾ ਪੈਂਦਾ, ਵਿਗੋਚਾ ਪੈਂਦਾ, ਉਹ ਜੀਵਨ ਦੀ ਬਾਜ਼ੀ ਹਾਰ ਕੇ ਜਾਂਦਾ। ਕਹਿੰਦੇ ਜੇ ਦਰਗਾਹ ਦੇ ਵਿੱਚ ਥਾਂ ਪਾਉਣਾ, ਦਰਗੇ ਪਾਏ ਮਾਣ ਨਿਮਾਣਾ, ਜੇ ਦਰਗਾਹ ਦੇ ਵਿੱਚ ਥਾਂ ਲੈਣੀ ਹੈ ਤਾਂ ਮਹਾਰਾਜ ਕਹਿੰਦੇ ਨਿਮਾਣਾ ਹੋਣਾ ਪਊਗਾ, ਨੀਵਾਂ ਹੋਣਾ ਪਊਗਾ। ਜਿਹੜੀ ਹਉਮੈ ਹੈ ਨੀਵਾਂ ਨਹੀਂ ਹੋਣ ਦਿੰਦੀ ਬੰਦੇ ਨੂੰ। ਸਭ ਕੋ ਨਵੇਂ ਆਪ ਕੋ ਪਰ ਕੇ ਨਵੇਂ ਨਾ ਕੋਏ, ਧਰਤ ਰਾਜੂ ਤੋਲੀਏ ਨਿਵੇ ਸੋ ਗੌਰਾ ਹੋਏ। ਕਹਿੰਦੇ ਜਿਵੇਂ ਤੱਕੜੀ ਦਾ ਜਿਹੜਾ ਪਾਸਾ ਨਿਮਦਾ ਨਾ ਉਹ ਭਾਰਾ ਹੁੰਦਾ, ਧਰਤ ਰਾਜੂ ਤੋਲੀਏ ਨਿਵੇ ਸੋ ਗੌਰਾ ਹੋਏ। ਪਰ ਕਹਿੰਦੇ ਨਿਮਣ ਨਿਮਣ 'ਚ ਵੀ ਫਰਕ ਹੈ। ਕਹਿੰਦੇ ਅਪਰਾਧੀ ਦੂਣਾ ਨਿਵੇ, ਕਈ ਵਾਰ ਬੰਦੇ ਬਹੁਤ ਨਿਮਦੇ ਪਰ ਅੰਦਰੋਂ ਨਹੀਂ ਨਿਵੇ ਹੁੰਦੇ। ਉਹ ਉਦਾਹਰਨ ਦਿੱਤੀ ਆ, ਕਹਿੰਦੇ ਅਪਰਾਧੀ ਦੂਣਾ ਨਿਵੇ ਜਿਉਂ ਹੰਤਾ ਮਿਰਗਾਏ। ਜਿਵੇਂ ਇੱਕ ਸ਼ਿਕਾਰੀ ਸ਼ਿਕਾਰ ਦੇ ਨਿਸ਼ਾਨਾ ਲਾਉਣ ਲਈ ਨਿਮ ਨਿਮ ਕੇ ਜਾਂਦਾ, ਕਹਿੰਦੇ ਜਿਹੜਾ ਅਪਰਾਧੀ ਬੰਦਾ ਉਹ ਵੀ ਨਿਉਂ ਨਿਉਂ ਕੇ ਚੱਲਦਾ ਪਰ ਦੁਨੀਆਂ ਨੂੰ ਨਾ ਪਤਾ ਲੱਗੇ, ਪਰ ਪਰਮਾਤਮਾ ਤੋਂ ਕੀ ਲੁਕੋ ਲਾਂਗੇ। ਇਸ ਕਰਕੇ ਮਹਾਰਾਜ ਕਹਿੰਦੇ ਆਪਾ ਭਾਵ ਖਤਮ ਕਰਕੇ ਦਰਗੇ ਪਾਏ ਮਾਣ ਨਿਮਾਣਾ। ਇਸ ਘਰ ਦੇ ਵਿੱਚ ਨਿਮਾਣਿਆਂ ਨੂੰ ਮਾਣ ਮਿਲਦਾ, ਗੁਰੂ ਨਾਨਕ ਦੇ ਘਰ 'ਚ ਜਿਹੜਾ ਨਿਮਾਣਾ ਹੋ ਕੇ ਆਇਆ, ਜਿਹੜਾ ਉੱਚਾ ਹੋ ਕੇ ਆਇਆ, ਉਹਨੂੰ ਇੱਥੋਂ ਕੁਛ ਨਹੀਂ ਮਿਲਿਆ, ਖਾਲੀ ਹੱਥ ਗਿਆ। ਆਪਾਂ ਸਾਰਾ ਇਤਿਹਾਸ ਪੜ੍ਹਦੇ ਹਾਂ ਗੁਰੂ ਸਾਹਿਬਾਂ ਦਾ, ਭਗਤਾਂ ਦਾ, ਇਹ ਸਾਰੇ ਨਿਮਾਣੇ ਹੋ ਕੇ ਆਏ। ਇਹਨਾਂ ਕੋਲ ਤਾਣ ਹੁੰਦਿਆਂ ਹੋਇਆਂ ਵੀ ਨਿਤਾਣੇ ਰਹੇ, ਤਾਣ ਹੁੰਦੇ ਹੋਏ ਨਿਤਾਣਾ। ਜਿਵੇਂ ਭਗਤਾਂ ਦਾ ਜ਼ਿਕਰ ਆਉਂਦਾ ਹੈ, ਗੁਰਮੁਖਾਂ ਦਾ ਜ਼ਿਕਰ ਆਉਂਦਾ ਹੈ, ਉਹਨਾਂ ਕੋਲ ਸਭ ਕੁਛ ਸੀ, ਕੁਛ ਵੀ ਕਰ ਸਕਦੇ ਸੀ, ਪਰ ਮਹਾਰਾਜ ਕਹਿੰਦੇ ਵੀ ਉਹ ਨਿਮਾਣੇ ਅਤੇ ਨਿਤਾਣੇ ਹੋ ਕੇ ਦਰਗਾਹ 'ਚ ਥਾਣ ਲਿਆ ਉਹਨਾਂ ਨੇ। ਦਰਗਾਹ ਦੇ ਵਿੱਚ ਜਾਣ ਲਈ ਸੱਚਖੰਡ ਜਿਹਨੂੰ ਕਹਿੰਦੇ ਆ, ਸੱਚ 'ਚ ਸਮਾਉਣ ਲਈ, ਸੱਚ ਕਹਿੰਦੇ ਨੇ ਬ੍ਰਹਮ ਨੂੰ, ਸੱਚ ਨੂੰ। ਇਸ ਕਰਕੇ ਜਦੋਂ ਸੁਰਤੀ ਸੱਚ ਨਾਲ ਜੁੜ ਜਾਂਦੀ ਆ, ਬ੍ਰਹਮ ਨਾਲ ਜੁੜ ਜਾਂਦੀ ਆ, ਉਹ ਨਿਮਾਣਾ ਹੋਈ ਜਾਊਗਾ। ਜਿਹਨੂੰ ਮਹਾਰਾਜ ਨੇ ਆਪਾਂ ਅਰਦਾਸ 'ਚ ਕਹਿੰਦੇ ਹਾਂ ਨਾ, ਆਮ ਤੌਰ 'ਤੇ ਨਿਸ਼ਾਨੀ ਹੈ ਸਿੱਖਾਂ ਦੀ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਪਰ ਸਿੱਖਾਂ ਦਾ ਮਨ ਤਾਂ ਉਲਟ ਚੱਲਦਾ ਕਈ ਵਾਰੀ, ਸਿੱਖਾਂ ਦਾ ਮਨ ਨੀਵਾਂ, ਮਨ ਤਾਂ ਫਿਰਦਾ ਅਸਮਾਨੀ ਚੜਿਆ ਅੱਜ ਸਿੱਖਾਂ ਦਾ, ਆਪਸ ਵਿੱਚ ਹੀ ਉਹ ਤਲਵਾਰਾਂ ਕੱਢੀ ਫਿਰਦੇ ਆ। ਸਿੱਖ ਤਾਂ ਕਈ ਵਾਰ ਹੈਰਾਨ ਹੋ ਜਾਏ ਵੀ ਸਿੱਖ ਵੀ ਹੈਗੇ ਆ। ਇਸ ਕਰਕੇ ਸਿੱਖਾਂ ਦਾ ਮਨ ਇੰਨਾ ਨੀਵਾਂ ਹੋ ਗਿਆ, ਕਹਿਣ ਤੋਂ ਭਾਵ ਗੁਰੂ ਨੂੰ ਮਿਲ ਕੇ ਨੀਵਾਂ ਹੁੰਦਾ, ਨਹੀਂ ਬੰਦਾ ਕਹਿੰਦਾ ਮੈਂ। ਇਸ ਕਰਕੇ ਦਰਗੇ ਪਾਏ ਮਾਣ ਨਿਮਾਣਾ। ਹੁਣ ਸੁਖਮਨੀ ਸਾਹਿਬ 'ਚ ਦੱਸਦੇ ਨਾ, ਸੁਖੀ ਵਸੇ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ। ਕਹਿੰਦੇ ਹੋਮੇ ਵਾਲਾ ਬੰਦਾ ਜੂਨਾਂ 'ਚ ਜਾਂਦਾ, ਗਰਭ ਦੇ ਵਿੱਚ ਵਾਰ ਵਾਰ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਸਾਕਤ ਹੈ ਆਪ ਗਣਾਏ ਬਗੁੱਚਣਾ, ਉਹ ਹਰੀ ਪਰਮੇਸ਼ਰ ਨਾਲ ਜੁੜਦਾ ਨਹੀਂ, ਗੁਰੂ ਨਾਲ ਜੁੜਦਾ ਨਹੀਂ। ਸਾਕਤ ਹਰ ਰਸ ਸਾਧਨਾ ਜਾਣਿਆ, ਤਿੰਨ ਅੰਤਰ ਹੋਮੈ ਕੰਡਾ ਹੈ, ਜਿਉਂ ਜਿਉਂ ਚਲੈ ਚੁਭੈ ਦੁੱਖ ਪਾਵੈ, ਜਮ ਕਾਲ ਸਾਏ ਸਿਰ ਡੰਡਾ ਹੈ। ਹੁਣ ਕਹਿੰਦੇ ਜਦੋਂ ਫਿਰ ਚੱਲਦਾ ਨਾ ਆਪ ਬਗਾਏ ਗਵਾਏ ਬਗੁੱਚਣਾ, ਫਿਰ ਕਹਿੰਦੇ ਇਹ ਹੋਮੇ ਦਾ ਕੰਡਾ ਚੁਭਦਾ ਬੰਦੇ ਦੇ, ਜਿਉਂ ਜਿਉਂ ਚੱਲੇ ਚੁਭੇ ਦੁੱਖ ਪਾਵੇ, ਉਦਾਹਰਨ ਦਿੱਤੀ ਹੋਈ ਆ। ਮਹਾਰਾਜ ਕਹਿੰਦੇ ਵੀ ਇਸ ਤਰ੍ਹਾਂ ਚੁਭਦਾ ਦੁਖੀ ਹੁੰਦਾ ਬੰਦਾ ਜਦੋਂ ਇਹ ਹਰ ਰਸ ਸਾਧ ਨਹੀਂ ਜਾਣਦਾ, ਇਹਨਾਂ ਪੰਜਾਂ ਦਾ ਸਾਥ ਲੈਂਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ। ਜਦੋਂ ਅਸੀਂ ਇਹਨਾਂ ਦਾ ਸਾਥ ਲੈ ਕੇ ਜੀਵਨ ਬਤੀਤ ਕਰਦੇ ਹਾਂ, ਮਹਾਰਾਜ ਕਹਿੰਦੇ ਇਹ ਇਹਨਾਂ ਦਾ ਹੋਮੇ ਦੇ ਵਿੱਚ ਰਾਜ ਹੁੰਦਾ। ਆਪ ਗਣਾਏ ਬਗੁੱਚਣਾ ਦਰਗੇ ਪਾਏ ਮਾਣ ਨਿਮਾਣਾ, ਦਰਗਾਹ ਦੇ ਵਿੱਚ ਕਹਿੰਦੇ ਨਿਮਾਣਿਆਂ ਨੂੰ ਮਾਣ ਮਿਲਦਾ। ਇਹ ਸਰੀਰ ਦੀ ਖੋਜ ਕਰਨੀ ਹੈ, ਇਹਦੇ ਵਿੱਚ ਦੁਸ਼ਟ ਹੋਮੇ ਆ, ਇਹਦੇ ਵਿੱਚ ਹੀ ਪਰਮੇਸ਼ਰ ਦਾ ਨਾਮ ਹੈ, ਇਹਦੇ ਵਿੱਚ ਹੀ ਪਰਮੇਸ਼ਰ ਆ। ਮਹਾਰਾਜ ਗੁਰਬਾਣੀ 'ਚ ਦੱਸਦੇ ਨੇ ਵੀ ਖੋਜ ਆ ਸਰੀਰ ਦੀ ਖੋਜ ਹੀ ਆ, ਗੁਰਮੁਖਾਂ ਨੇ ਕੀ ਆਪਦੀ ਖੋਜ ਕੀਤੀ ਅੱਜ ਤੱਕ, ਜਿਨ੍ਹਾਂ ਨੇ ਵੀ ਪਾਇਆ। ਭਗਤ ਪੀਪਾ ਜੀ ਹੋਇਆ, ਉਹ ਵੀ ਰਾਜਾ ਸੀਗਾ, ਉਹਨੇ ਵੀ ਪਾਇਆ। ਉਹ ਕਹਿੰਦਾ ਜੋਬਰਾ ਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੈ। ਹੁਣ ਇਸ ਸਰੀਰ ਦੇ ਵਿੱਚ ਕੀ ਕੁਛ ਆ ਮਹਾਰਾਜ ਕਹਿੰਦੇ, ਕਹਿੰਦੇ ਇਹ ਸਰੀਰ ਮਾਇਆ ਕਾ ਪੁਤਲਾ ਹੈ, ਵਿੱਚ ਹੋਮੈ ਦੁਸ਼ਟੀ ਪਾਈ, ਆਪ ਗਣਾਏ ਬਗੁੱਚਣਾ। ਬੰਦਾ ਕਹਿੰਦਾ ਮੈਂ ਹਾਂ, ਤੂੰ ਨਹੀਂ ਮੈਂ ਹਾਂ। ਅਤੇ ਇਹ ਭਗਤਾਂ ਨੇ ਜਦੋਂ ਕਿਹਾ ਵੀ ਆਪਾਂ ਭਾਵ ਉਹਨਾਂ ਨੇ ਖਤਮ ਕੀਤਾ ਆਪ ਗਣਾਏ ਬਗੁੱਚਣਾ, ਉਹਨਾਂ ਨੂੰ ਪਤਾ ਲੱਗਿਆ ਵੀ ਆਪਾਂ ਛੱਡਣਾ ਪੈਣਾ। ਫਿਰ ਉਹ ਕੀ ਕਹਿੰਦੇ ਆ, ਉਹ ਕਹਿੰਦੇ ਮੈਂ ਨਹੀਂ ਕਿਛ ਹੋ ਨਹੀਂ ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰੱਖ ਲਾ ਸਧਨਾ ਜਨ ਤੋਰਾ। ਕਹਿੰਦੇ ਮੈਂ ਤਾਂ ਹੈ ਹੀ ਨਹੀਂ, ਤੂੰ ਹੀ ਰੱਖ ਸਕਦਾ ਮੇਰੀ ਪੈਜ। ਹਰ ਯੁੱਗ ਯੁੱਗ ਭਗਤ ਉਪਾਇਆ ਪੈਜ ਰੱਖਦਾ ਆਇਆ, ਇਹ ਸਰੀਰ ਮਾਇਆ ਕਾ ਪੁਤਲਾ ਹੈ, ਵਿੱਚ ਹੋਮੇ ਦੁਸ਼ਟੀ ਪਾਈ, ਆਵਣ ਜਾਣਾ ਜੰਮਣ ਮਰਨਾ, ਮਨਮੁੱਖ ਪੱਤ ਗਵਾਈ। ਜਿਨ੍ਹਾਂ ਨੇ ਹੋਮੇ ਛੱਡੀ ਨਹੀਂ ਨਾ, ਕਹਿੰਦੇ ਆਵਣ ਜਾਣਾ ਬਣਿਆ ਰਿਹਾ ਉਹਨਾਂ ਦਾ, ਹੋਮੇ ਪੱਤ ਗਵਾਈ, ਹੋਮੇ ਦੇ ਵਿੱਚ ਦੁਬਾਰਾ ਦੁਬਾਰਾ ਜੂਨਾਂ 'ਚ ਜਾਣਾ ਪੈਂਦਾ। ਮਹਾਰਾਜ ਕਹਿੰਦੇ ਇਸ ਕਰਕੇ ਗਰਭ ਗਵਾਰ ਵਿਸਾਰ ਕੇ ਗੁਰਮੁਖ ਹਿਰਦੇ ਗਰੀਬੀ ਆਵੈ, ਸੱਚੀ ਦਰਗੈ ਮਾਣ ਨਮਾਣਾ। ਕਹਿੰਦੇ ਜਿਨ੍ਹਾਂ ਨੇ ਆਪਾ ਭਾਵ ਖਤਮ ਕਰ ਦਿੱਤਾ ਉਹਨਾਂ ਦੇ ਹਿਰਦੇ 'ਚ ਗਰੀਬੀ ਆ ਗਈ। ਗਰੀਬੀ ਗਦਾ ਹਮਾਰਾ, ਜਿਹਨੂੰ ਗੁਰਬਾਣੀ 'ਚ ਕਿਹਾ ਮਨ ਨੀਵਾਂ, ਇਹਨੂੰ ਗਰੀਬੀ ਕਹਿੰਦੇ ਨੇ। ਗਰੀਬੀ ਆ ਸੰਸਾਰ ਦੀ, ਅਮੀਰੀ ਗਰੀਬੀ ਨਹੀਂ ਇੱਥੇ। ਕਹਿੰਦੇ ਜਿਨ੍ਹਾਂ ਨੇ ਆਪਣਾ ਆਪ ਖਤਮ ਕੀਤਾ, ਗਰਭ ਗਮਾਨ ਵਸਾਰ ਕੇ ਗੁਰਮਤ ਹਿਰਦੇ, ਉਹਨਾਂ ਨੇ ਗੁਰੂ ਦੀ ਮਤ ਹਿਰਦੇ 'ਚ ਵਸਾ ਲਈ ਜਿੱਥੇ ਹਉਮੈ ਵਸੀ ਹੋਈ ਸੀ। ਗਰੀਬੀ ਆਵੈ, ਮਹਾਰਾਜ ਕਹਿੰਦੇ ਸੱਚੀ ਦਰਗਹਿ ਮਾਣ ਨਿਮਾਣੇ, ਉਹਨਾਂ ਨੂੰ ਫਿਰ ਨਿਮਾਣਿਆਂ ਨੂੰ ਮਾਣ ਮਿਲਿਆ। ਮਹਾਰਾਜ ਕਹਿੰਦੇ ਇਸ ਤਰ੍ਹਾਂ ਦਰਗਾਹ ਦੇ ਵਿੱਚ ਥਾਂ ਮਿਲਦਾ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਦਮਦਮਾ ਸਾਹਿਬ ਪਹੁੰਚਦੇ ਨੇ, ਡੱਲਾ ਜਿਹੜਾ ਸੀ ਨਾ ਉਹਦੇ ਕੋਲ ਵਾਹਵਾ ਫੌਜ ਸੀਗੀ, ਅਤੇ ਮਹਾਰਾਜ ਨੂੰ ਆਦਤ ਸੀ ਹੋਮੇ ਵਾਲਾ ਬੰਦਾ ਹੀ ਕਹਿੰਦਾ ਹੁੰਦਾ। ਉਹ ਕਹਿੰਦਾ ਮਹਾਰਾਜ ਜੇ ਕਿਤੇ ਮੈਨੂੰ ਯਾਦ ਕਰ ਲੈਂਦੇ ਨਾ, ਆ ਤੁਹਾਡੇ ਪੁੱਤਰ ਸ਼ਹੀਦ ਨਹੀਂ ਹੋਣੇ ਸੀ, ਹੁੰਦੇ ਪੁੱਤ ਸ਼ਹੀਦ ਨਾ ਤੁਹਾਡੇ, ਜੇ ਸੱਦ ਲੈਂਦੇ ਡੱਲੇ ਨੂੰ, ਢਾਡੀ ਸਿੰਘ ਗਾਉਂਦੇ ਆ ਇਹ। ਮਹਾਰਾਜ ਕਹਿੰਦੇ ਕੋਈ ਨਹੀਂ ਡੱਲਿਆ, ਕਹਿੰਦਾ ਮੇਰੇ ਕੋਲ ਇਹੋ ਜਿਹੇ ਫੌਜੀ ਇਹੋ ਜਿਹੇ ਬਲਵਾਨ। ਮਹਾਰਾਜ ਕਹਿੰਦੇ ਕੋਈ ਨਹੀਂ, ਲੋੜ ਪਈ ਪਰਖ ਲਾਂਗੇ। ਹੋਮੇ ਦੂਰ ਕਰਨੀ ਸੀ ਨਾ, ਭਲਾ ਕਰਦੇ ਗੁਰੂ ਹਮੇਸ਼ਾ ਹੀ, ਹੋਮੇ ਵਾਲੇ ਦਾ ਹੀ ਭਲਾ ਕਰਦਾ ਗੁਰੂ ਤੋਂ। ਹੁਣ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਦਿਨ ਕੋਈ ਬੰਦੂਕ ਲੈ ਕੇ ਆ ਗਿਆ, ਮਹਾਰਾਜ ਨੇ ਉਹ ਬੰਦੂਕ ਪਰਖਣੀ ਸੀ। ਜਦੋਂ ਬੰਦੂਕ ਪਰਖਣੀ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਕੋਲ ਡੱਲਾ ਵੀ ਬੈਠਾ, ਕਹਿੰਦੇ ਡੱਲਿਆ ਤੇਰੇ ਸਿਪਾਹੀ ਬੜੇ ਦਲੇਰ ਆ, ਤੂੰ ਕਹਿੰਦਾ ਵੀ ਮੌਤ ਤੋਂ ਨਹੀਂ ਡਰਦੇ। ਕਹਿੰਦੇ ਸੱਦ ਕਿਸੇ ਨੂੰ ਬੰਦੂਕ ਪਰਖੀਏ। ਕਹਿੰਦਾ ਮਹਾਰਾਜ ਬੰਦੇ 'ਤੇ ਬੰਦੂਕ ਪਰਖਣੀ ਆ, ਕੋਈ ਝੋਟੇ 'ਤੇ ਮਾਰ ਲਓ, ਕੋਈ ਜਾਨਵਰ 'ਤੇ ਮਾਰ ਲਓ। ਮਹਾਰਾਜ ਕਹਿੰਦੇ ਨਹੀਂ ਡੱਲਿਆ, ਆਪਾਂ ਤਾਂ ਯੁੱਧ ਬੰਦਿਆਂ ਨਾਲ ਕਰਨਾ, ਬੰਦੇ 'ਤੇ ਮਾਰ ਕੇ ਦੇਖੀਏ, ਕੀ ਪਤਾ ਨਿਸ਼ਾਨਾ ਤਾਂ ਲੱਗਦਾ ਕਿ ਨਹੀਂ ਲੱਗਦਾ, ਜਾਨਵਰ ਤਾਂ ਵੱਡਾ ਹੁੰਦਾ। ਡੱਲਾ ਭੱਜ ਗਿਆ, ਹੋਮੇ ਤੋੜਨੀ ਸੀ। ਫਿਰ ਮਹਾਰਾਜ ਨੇ ਕਿਹਾ ਵੀ ਡੱਲਿਆ ਫਿਰ ਚਲੋ ਐਂ ਕਰ, ਇੱਥੇ ਸਾਡੇ ਗੁਰਸਿੱਖ ਬੈਠੇ ਨੇ, ਆਵਾਜ਼ ਮਾਰ। ਜਦੋਂ ਆਵਾਜ਼ ਦਿੱਤੀ ਜਾ ਕੇ ਵੀ ਗੁਰਸਿੱਖਾਂ ਨੂੰ ਦੱਸਿਆ ਵੀ ਗੁਰੂ ਸਾਹਿਬ ਨੇ ਬੰਦੂਕ ਪਰਖਣੀ ਆ, ਕੋਈ ਹੈ ਜਿਹੜਾ ਆਪਣੇ ਆਪ ਭੇਟ ਕਰ ਦੂਗਾ। ਤੇ ਪਿਓ ਪੁੱਤ ਅੱਗੇ ਪਿੱਛੇ ਭੱਜੇ ਆਉਂਦੇ ਨੇ। ਉਹ ਕਹਿੰਦਾ ਮੈਂ ਜੀ, ਉਹ ਕਹਿੰਦਾ ਮੈਂ ਜੀ। ਡੱਲਾ ਹੈਰਾਨ ਹੋ ਗਿਆ ਵੀ ਹੈਂ ਐਸੇ ਹੁੰਦੇ ਗੁਰੂ ਦੇ ਸਿੱਖ। ਫਿਰ ਮਹਾਰਾਜ ਨੇ ਕਿਹਾ ਵੀ ਐਸੇ ਹੁੰਦੇ ਗੁਰੂ ਦੇ ਸਿੱਖ। ਮਹਾਰਾਜ ਨੇ ਉਹਨਾਂ ਨੂੰ ਖੜਿਆ ਕਰ ਲਿਆ ਦੋਨਾਂ ਨੂੰ। ਕਹਿੰਦੀ ਉਹ ਕਹਿੰਦਾ ਮੈਂ ਮੂਹਰੇ ਆਇਆ ਜੀ। ਉਹ ਕਹਿੰਦਾ ਮੈਂ ਮੂਹਰੇ ਆਇਆ, ਮੂਹਰੇ ਮੈਂ ਖੜੂ। ਉਹ ਕਹਿੰਦਾ ਮੈਂ। ਮਹਾਰਾਜ ਕਹਿੰਦੇ ਚਲੋ ਦੋਨੇ ਹੀ ਖੜ ਜਾਓ। ਦੋਨਾਂ ਨੂੰ ਖੜਾ ਕੇ ਮਹਾਰਾਜ ਨੇ ਉੱਤੋਂ ਨੂੰ ਫੈਰ ਕਰਤਾ, ਉਹਨਾਂ ਨੂੰ ਕੁਛ ਨਹੀਂ ਕਿਹਾ। ਅਤੇ ਮਹਾਰਾਜ ਨੇ ਤਾਂ ਪਰਖ ਲੈਣੀ ਸੀ। ਫਿਰ ਡੱਲੇ ਨੂੰ ਕਹਿੰਦੇ, ਡੱਲਿਆ ਐ ਇਹਨਾਂ ਨੂੰ ਕਹਿੰਦੇ ਆ ਸਿੱਖ, ਐ ਸੀ ਜਿਹੜੇ ਉੱਥੇ 40 ਸਿੰਘ ਲੜ ਗਏ, ਤੇਰੇ ਵਾਲਿਆਂ ਨੇ ਨਹੀਂ ਉੱਥੇ ਲੜਨਾ ਸੀ। ਡੱਲੇ ਦਾ ਹੰਕਾਰ ਟੁੱਟ ਗਿਆ ਅਤੇ ਮਹਾਰਾਜ ਦੇ ਚਰਨੀ ਡਿੱਗ ਕੇ ਮਹਾਰਾਜ ਨੂੰ ਕਹਿੰਦਾ, ਮਹਾਰਾਜ ਮੈਨੂੰ ਆਪਣੇ ਚਰਨਾਂ 'ਚ ਥਾਂ ਦੇ ਦਿਉ, ਮੈਂ ਭੁੱਲ ਗਿਆ। ਮਹਾਰਾਜ ਕਹਿੰਦੇ, ਡੱਲਿਆ ਐਂ ਨਹੀਂ ਮਿਲਦਾ, ਇਹ ਤਾਂ ਆਪਾ ਭਾਵ ਖਤਮ ਕਰਨਾ ਪਊ, ਗੁਰੂ ਦੇ ਬਚਨ ਮੰਨਣੇ ਪੈਣਗੇ, ਗੁਰੂ ਵਾਲੇ ਬਣਨਾ ਪਊ। ਫਿਰ ਡੱਲਾ ਗੁਰੂ ਵਾਲਾ ਬਣਿਆ, ਅੰਮ੍ਰਿਤ ਦੀ ਦਾਤ ਲਈ ਗੁਰੂ ਤੋਂ ਉੱਥੇ। ਫਿਰ ਗੁਰੂ ਸਾਹਿਬ ਨੇ ਉੱਥੇ ਜਿਹੜੀ ਬਾਣੀ ਉਚਾਰਨ ਕੀਤੀ, ਡੱਲੇ ਨੇ ਸੁਣੀ ਅਤੇ ਜੀਵਨ ਮੁਕਤ ਹੋ ਗਿਆ। ਇਸ ਕਰਕੇ ਦਰਗੇ ਪਾਏ ਮਾਣਨ ਮਾਣਾ ਦਰਗਾਹ ਦੇ ਵਿੱਚ। ਮਹਾਰਾਜ ਕਹਿੰਦੇ, ਐਂ ਨਹੀਂ ਚਰਨਾਂ 'ਚ ਥਾਂ ਮਿਲਦਾ। ਕਹਿੰਦੇ, ਡੱਲਿਆ ਆਪਾ ਭਾਵ ਖਤਮ ਕਰਨਾ, ਤੂੰ ਤਾਂ ਬੜੀ ਹਉਮੇ 'ਚ ਸੀਗਾ। ਇਸ ਕਰਕੇ ਗੁਰੂ ਹਉਮੇ ਨਿਵਾਰਦਾ ਸਾਡੀ। ਜਦੋਂ ਅਸੀਂ ਗੁਰੂ ਕੋਲ ਆਵਾਂਗੇ, ਆਪਣੇ ਆਪ ਨੂੰ ਦੇਖਾਂਗੇ, ਫਿਰ ਅੰਦਰ ਹਉਮੇ ਹੀ ਦਿਸਦੀ ਆ, ਹੋਰ ਤਾਂ ਕੁਛ ਦਿਸਦਾ ਹੀ ਨਹੀਂਗਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਤੇ ਗੁਰਮੁਖ ਸੁੱਖ ਫਲ ਪਤ ਪਰਵਾਣਾ। ਕਹਿੰਦੇ ਗੁਰਮੁਖ ਸੁੱਖ ਫਲ, ਗੁਰਮੁਖਾਂ ਕੋਲ ਜਾਓਗੇ ਤੁਹਾਨੂੰ ਉਹ ਫਲ ਦੀ ਪ੍ਰਾਪਤੀ ਹੋਊਗੀ। ਜਿਨ੍ਹਾਂ ਨੇ ਗੁਰੂ ਦੇ ਬਚਨ ਸੁਣਿਆ ਤੁਹਾਨੂੰ ਵੀ ਸੁਣਾਉਣਗੇ। ਜਿਹਨੂੰ ਸੁਖਮਨੀ ਸਾਹਿਬ 'ਚ ਪੜ੍ਹਦੇ ਨਾ, ਇਹ ਫਲ ਤਿਸ ਜਨ ਕੇ ਮੁੱਖ ਭਣੇ, ਗੁਰ ਨਾਨਕ ਨਾਮ ਬਚਨ ਮਨ ਸੁਣੇ। ਜਿਨ੍ਹਾਂ ਨੇ ਗੁਰੂ ਦੇ ਬਚਨ ਸੁਣੇ ਕਮਾਏ, ਉਹ ਫਿਰ ਦੁਨੀਆਂ ਨੂੰ ਕਮਾਈ ਕਰਾਉਂਦੇ ਨੇ, ਆਪ ਜਪਦੇ ਨੇ, ਦੂਜਿਆਂ ਨੂੰ ਜਪਾਉਂਦੇ ਨੇ। ਗੁਰਮੁਖ ਸੁੱਖ ਫਲ ਪਤ ਪਰਵਾਣਾ, ਉਹਨਾਂ ਦੀ ਪਤ ਰਹਿ ਜਾਂਦੀ ਹੈ। ਪਰਵਾਣਾ ਪਤ ਦੀ, ਪਤ ਕੌਣ ਰੱਖਦਾ ਸਾਡੀ? ਪਰਮੇਸ਼ਰ। ਕਾਪੜ ਪਤ ਪਰਮੇਸ਼ਰ ਰਾਖੀ। ਇੱਕ ਸਾਡੇ ਵਾਲਾ ਲਾਣਾ ਹੀ ਥੋੜ੍ਹਾ ਜਿਹਾ, ਮੈਂ ਵੈਸੇ ਗੱਲਾਂ ਤਾਂ ਇਹ ਜਿਹੀ ਕਹਿੰਦਾ ਨਹੀਂ, ਤਾਂ ਪਰ ਮੈਨੂੰ ਕਈ ਵਾਰੀ ਦੁੱਖ ਹੁੰਦਾ ਜਦੋਂ ਉਹ ਬਹੁਤੇ ਸਿਆਣੇ ਅਸੀਂ ਹੋ ਜਾਂਦੇ, ਅਸੀਂ ਕਹਿੰਦੇ ਜੀ ਅਰਦਾਸ 'ਚ ਕਹਿਣਗੇ, ਆਮ ਤੌਰ 'ਤੇ ਪੁਰਾਤਨ ਸਮੇਂ ਤੋਂ ਚੱਲਦਾ ਆਉਂਦਾ, ਮਤ ਪਤ ਦਾ ਰੱਖ ਆਪ ਅਕਾਲ ਪੁਰਖ ਵਾਹਿਗੁਰੂ। ਉਹ ਕਹਿੰਦੇ ਜੀ ਮਤ ਦਾ ਰਾਖਾ ਕਹਿਣਾ, ਪਤ ਤੁਸੀਂ ਆਪਦੀ ਆਪ ਰੱਖਣੀ ਹੈ। ਮਹਾਰਾਜ ਕਹਿੰਦੇ ਪਤ ਦਾ ਰਾਖਾ ਵੀ ਵਾਹਿਗੁਰੂ ਹੀ ਆ, ਮਤ ਵੀ ਉਹੀ ਦਿੰਦਾ, ਪਤ ਵੀ ਤੁਹਾਡੀ ਉਹੀ ਰੱਖਦਾ। ਮਾਰੋ ਨਿਗਾ ਕਿੰਨੇ ਕੁ ਔਗਣਾ ਸਾਡੇ ਵਿੱਚ ਢੱਕਦਾ ਨਾ, ਸਤਿਗੁਰ ਢਾਕ ਲਿਆ ਮੋਹੇ ਪਾਪੀ ਪੜਦਾ। ਆਪਾਂ ਨੂੰ ਪਤਾ ਨਹੀਂ ਸਾਡੇ 'ਚ ਕਿੰਨੇ ਔਗਣ, ਜੇ ਬਾਹਰ ਕੱਢਦੇ ਵੀ ਸਾਰੇ ਕੱਢ ਦਿੰਦਾ, ਕਈਆਂ ਦੇ ਬਥੇਰਾ ਚਿਰ ਧਰਮ ਦਾ ਬੁਰਕਾ ਪਾਈ ਫਿਰਦੇ ਆ, ਜਿੱਦਾਂ ਫਿਰ ਉਹ ਪਤ ਰੱਖ ਲੈਣ ਆਪਦੀ, ਦੇੜ ਦਿੰਦਾ ਸਾਰਾ ਕੁਛ। ਇਸ ਕਰਕੇ ਉਹ ਔਗਣਾਂ ਨੂੰ ਢੱਕਦਾ ਗੁਰੂ, ਇਹ ਪਤ ਤੁਹਾਡੀ ਰੋਲਦਾ ਨਹੀਂ। ਉਹ ਹੁਣ ਜੇ ਅਸੀਂ ਉਹ ਪਾਪਾਂ ਦਾ ਕੜਾ ਇੰਨਾ ਭਰ ਲਈਏ, ਫਿਰ ਤਾਂ ਉਹ ਵੀ ਕੀ ਕਰੇ। ਇਸ ਕਰਕੇ ਹਮ ਡੋਲਤ ਬੇੜੀ ਪਾਪ ਭਰੀ, ਪਵਣ ਲੱਗੇ ਮਤ ਜਾਏ। ਇਸ ਕਰਕੇ ਇੰਨੇ ਵੀ ਗੁਨਾਹ ਨਾ ਕਰ ਲਈਏ ਜਿੱਥੇ ਕਿ ਬਖਸ਼ੇ ਬਿਨਾਂ ਜਾਈਏ। ਤਾਂ ਕਰਕੇ ਮਹਾਰਾਜ ਕਹਿੰਦੇ ਗੁਰਮੁਖ ਸੁੱਖ ਫਲ ਪਤ ਪਰਵਾਣਾ, ਗੁਰਮੁਖਾਂ ਦੀ ਪਤ ਵਾਹਿਗੁਰੂ ਆਪ ਰੱਖਦਾ। ਇਸ ਕਰਕੇ ਮਤ ਪਤ ਦਾ ਰਾਖਾ ਵਾਹਿਗੁਰੂ ਆਪ ਹੀ ਹੈ, ਕੋਈ ਦੂਜਾ ਨਹੀਂ ਤੁਹਾਡੀ ਪਤ ਰੱਖ ਸਕਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਅੱਜ ਦੇ ਸ਼ਬਦ ਦੇ ਵਿੱਚ ਉਹਨਾਂ ਭਗਤਾਂ ਦਾ ਜ਼ਿਕਰ ਕਰਕੇ, ਜਿਹੜੇ ਭਗਤ ਜਿਵੇਂ ਜਿਵੇਂ ਸੰਸਾਰ 'ਚ ਇਹਨਾਂ ਨੇ ਭਗਤੀ ਕੀਤੀ, ਉਵੇਂ ਉਵੇਂ ਅੱਗੇ ਅੱਗੇ ਚੱਲ ਰਹੇ ਨੇ। ਕੱਲ੍ਹ ਨੂੰ ਜਿਹੜਾ ਆ ਚੌਥੇ ਯੁੱਗ 'ਚ ਭਗਤ ਹੋਏ ਨੇ, ਇਹ ਪਹਿਲਾਂ ਇੱਦੂ ਹੋਏ ਨੇ, ਆਹ ਚੌਥਾ ਯੁੱਗ, ਇਹਨੂੰ ਕਲਾ ਦਾ ਯੁੱਗ ਕਹਿੰਦੇ ਨੇ, ਕਲ ਯੁੱਗ ਕਿਹਾ ਜਾਂਦਾ ਇਹਨੂੰ। ਇੱਥੇ ਭਗਤ ਭਗਤ ਜੀ ਨੇ ਵੀ, ਇੱਥੇ ਭਾਈ ਗੁਰਦਾਸ ਜੀ ਨੇ ਇਹਨੂੰ ਕਲਯੁੱਗ ਨਾਮਾ ਭਗਤ ਹੋਏ। ਕੱਲ੍ਹ ਨੂੰ ਇੱਥੋਂ ਸ਼ੁਰੂ ਕਰਾਂਗੇ, ਕਿਵੇਂ ਨਾਮਦੇਵ ਜੀ ਕਲਯੁੱਗ ਦੇ ਵਿੱਚ ਭਗਤੀ ਕੀਤੀ, ਕਿਵੇਂ ਪਰਮਾਤਮਾ ਮਿਲੇ, ਕਿਵੇਂ ਉਹਨਾਂ ਦੀ ਪੱਤ ਰੱਖੀ, ਕਿਵੇਂ ਉਹਨਾਂ ਨੂੰ ਆਪ ਬਚਾਇਆ, ਇਹ ਗੁਰਬਾਣੀ ਦੇ ਵਿੱਚ ਬੜਾ ਖੋਲ੍ਹ ਕੇ ਜ਼ਿਕਰ ਆਉਂਦਾ। ਸੋ ਇਸ ਕਰਕੇ ਭਗਤਾਂ ਦੀ ਪੈਜ ਪਰਮੇਸ਼ਰ ਰੱਖਦਾ। ਇਸ ਕਰਕੇ ਭਗਤੀ ਕਰਨਾ ਸਾਡਾ ਫਰਜ਼ ਹੈ, ਗੁਰੂ ਦੀ ਮੱਤ ਲੈਣਾ, ਗੁਰੂ ਦਾ ਗਿਆਨ ਲੈਣਾ, ਭਗਤੀ ਕਰਨਾ ਹਰ ਇੱਕ ਸਿੱਖ ਦੀ ਇਹ ਡਿਊਟੀ ਹੈ। ਸੋ ਇਸ ਕਰਕੇ ਸਾਰਿਆਂ ਨੇ ਚਰਨਾਂ 'ਚ ਬੇਨਤੀ ਹੈ, ਇਹ ਸ਼ਬਦ ਦਾ ਜੋ ਕੇਂਦਰੀ ਭਾਵ ਹੈ ਵੀ ਤੁਸੀਂ ਗੁਰੂ ਵਾਲੇ ਬਣੋ, ਗੁਰੂ ਦੀ ਮੱਤ ਲਵੋ, ਗੁਰੂ ਤੋਂ ਬਿਨਾਂ ਕੋਈ ਸੰਸਾਰ ਦੇ ਵਿੱਚ ਤੁਹਾਡਾ ਹੋਰ ਨਹੀਂ ਹੈ। ਸੋ ਗੁਰਬਾਣੀ ਅਗਾਧ ਬੋਧ ਹੈ, ਭਾਈ ਗੁਰਦਾਸ ਦੀਆਂ ਵਾਰਾਂ ਅਗਾਧ ਬੋਧ ਨੇ। ਐਸੇ ਗੁਰਮੁਖਾਂ ਦੇ ਬਚਨਾਂ ਨੂੰ ਜਿੰਨਾ ਕੁ ਮਹਾਰਾਜ ਨੇ ਮੱਤ ਦਿੱਤੀ ਹੈ, ਉਨਾ ਕੁ ਆਪਾਂ ਵਿਚਾਰ ਕੀਤੀ ਆ। ਹੋਈਆਂ ਭੁੱਲਾਂ ਚੁੱਕਾਂ ਨਾਂ 'ਚ ਤਾਰਦੇ ਹੋਏ ਲਾਓ ਚਰਨੀ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਟੂਰ ਵਾਲੇ, ਜੋ ਕਿ ਆਪ ਸਭ ਸੰਗਤਾਂ ਨੂੰ ਪਾਵਨ ਗੁਰਬਾਣੀ ਕਥਾ ਵਿਚਾਰ ਦੇ ਰਾਹੀਂ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇਰੇ ਸਮੇਂ ਲਈ ਪੰਥ ਦਾ ਪ੍ਰਸਿੱਧ ਢਾਡੀ ਜਥਾ ਸਤਿਕਾਰਯੋਗ ਭਾਈ ਰਛਪਾਲ ਸਿੰਘ ਜੀ ਪਮਾਲ ਉਹਨਾਂ ਪਾਸੋਂ ਗੁਰ ਇਤਿਹਾਸ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ।

0: ਸਾਹਿਬਾਂ ਦੇ ਪਾਵਨ ਦਰਬਾਰ ਅੰਦਰ ਬੜੇ ਅਦਬ ਤੇ ਸਤਿਕਾਰ ਦੇ ਨਾਲ ਹਾਜ਼ਰੀ ਭਰ ਰਹੀ ਗੁਰੂ ਕੀ ਪਿਆਰੀ ਗੁਰਸਿੱਖ ਸੰਗਤ, ਗੁਰੂ ਕੇ ਮਹਾਨ ਕਥਾਵਾਚਕ ਭਾਈ ਗੁਰਸੇਵਕ ਸਿੰਘ ਜੀ ਤੁਹਾਡੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਕੇ ਗਏ ਨੇ। ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ, ਫਤਿਹ ਪ੍ਰਵਾਨ ਕਰਦੇ ਹੋਏ ਸਾਰੀ ਸੰਗਤ ਇੱਕ ਜ਼ੁਬਾਨ ਹੋ ਕੇ ਆਖੋ ਗੱਜ ਵੱਜ ਕੇ ਜੀ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਵਿੱਚ ਦੁਨੀਆਂ ਦੇ ਆ ਕੇ ਮੇਰਾ ਫਰਜ਼ ਕੀ ਏ, ਬੁਰਾ ਭਲਾ ਨਾ ਕਦੇ ਵਿਚਾਰਦਾ ਤੂੰ, ਛੱਡ ਬੈਠਿਆ ਸੱਚ ਦੀ ਕਿਰਤ ਕਰਨੀ, ਬੋਲੇ ਝੂਠ ਤੇ ਠੱਗੀਆਂ ਮਾਰਦਾ ਤੂੰ, ਢਾ ਕੇ ਦੁਖੀ ਗਰੀਬਾਂ ਦੇ ਕੱਚਿਆਂ ਨੂੰ ਆਪਣੇ ਪੱਕੇ ਮਹਿਲ ਉਸਾਰਦਾ ਤੂੰ, ਤੇਰੇ ਜਿਹਾ ਬਲਵੰਤ ਨਾਦਾਨ ਕਿਹੜਾ, ਹੀਰਾ ਜਨਮ ਕੌਡੀ ਬਦਲੇ ਹਾਰਦਾ ਤੂੰ। ਜੇ ਇਹੀ ਦੁਨਿਆਵੀ ਧੰਦਿਆਂ ਦੇ ਵਿੱਚ ਹੀ ਪਰਚ ਜਾਣਾ, ਕਿਉਂਕਿ ਸਤਿਗੁਰੂ ਮਹਾਰਾਜ ਜੀ ਨੇ ਜਿਸ ਨੇ ਕਿਰਪਾ ਕੀਤੀ ਏ, ਬਖਸ਼ਿਸ਼ ਕੀਤੀ ਏ, ਆਹ ਮਨੁੱਖਾ ਜਨਮ ਸਾਨੂੰ ਦਿੱਤਾ ਏ, ਮਹਾਰਾਜ ਨੇ ਕਿਰਤ ਨੂੰ ਜਿੱਥੇ ਪਹਿਲ ਦੇ ਤੌਰ ਤੇ ਆਖਿਆ ਵੀ ਕਿਰਤ ਕਰਨੀ, ਨਾਲ ਆਖਿਆ ਨਾਮ ਜਪਣਾ ਤੇ ਵੰਡ ਕੇ ਛਕਣਾ। ਸਮਾਂ ਪਾ ਕੇ ਇਹ ਵੀ ਜ਼ਰੂਰੀ ਏ, ਉਸ ਮਾਲਕ ਦਾ, ਉਸ ਦਾਤੇ ਦਾ ਜਿਹਨੇ ਸਾਡੇ ਤੇ ਪਰਉਪਕਾਰ ਕੀਤਾ, ਸਾਨੂੰ ਇਹ ਮਨੁੱਖਾ ਜਨਮ ਦਿੱਤਾ ਏ। 84 ਲੱਖ ਜੂਨਾਂ ਵਿੱਚੋਂ ਸਾਰਿਆਂ ਤੋਂ ਉੱਤਮ ਮੰਨਿਆ ਗਿਆ ਹੈ, ਸਭ ਤੋਂ ਉੱਤਮ। ਪਰ ਇਹ ਉੱਤਮ ਤਦ ਸਫਲਾ ਹੈ ਜੇ ਉਸ ਪਰਮਾਤਮਾ ਦੀ ਬੰਦਗੀ ਸਾਡੇ ਨਾਲ ਹੈ, ਜੇ ਉਹਦਾ ਸਿਮਰਨ ਸਾਡੇ ਨਾਲ ਹੈ, ਜੇ ਸਾਡੇ ਕੋਲ ਨਿਤਨੇਮ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਦੀ ਵਾਰ ਦੇ ਵਿੱਚ ਬੜੇ ਕਮਾਲ ਦੀ ਗੱਲ ਕੀਤੀ, ਦੁੱਧ ਦੇ ਖੜ ਖਾਏ ਨਾ ਆਪ ਗਣਾਇਆ। ਉਹਨਾਂ ਨੇ ਗਾਂ ਦੀ ਜਾਂ ਮੱਝ ਦੀ ਗੱਲ ਕਰਦਿਆਂ ਇੱਥੇ ਤੱਕ ਲਿਖਿਆ, ਕਹਿੰਦੇ ਦੁੱਧ ਦੇ ਪੱਠੇ ਪਾਉਂਦੇ ਆ, ਉਹ ਪੱਠੇ ਖਾਂਦੀ ਹੈ, ਦੁੱਧ ਦਿੰਦੀ ਹੈ, ਦੁੱਧ ਦੇ ਖੜ ਖਾਏ ਨਾ ਆਪ ਗਣਾਇਆ। ਪਰ ਉਹ ਜਿਤਾਉਂਦੀ ਨਹੀਂ, ਦੁੱਧੋਂ ਦਹੀਂ ਜਮਾਏ, ਘਿਓ ਨਹੀਂ ਪਜਾਇਆ। ਫਿਰ ਉਹਦਾ ਜਿਹੜਾ ਦੁੱਧ ਏ, ਆਪਾਂ ਅੰਮ੍ਰਿਤ ਆਖਦੇ ਹਾਂ ਉਸਨੂੰ, ਫਿਰ ਉਹਦੇ ਤੋਂ ਵੇਖੋ ਕਿੰਨੇ ਪਦਾਰਥ ਅੱਗੇ ਗਾਹਾਂ ਤਿਆਰ ਹੁੰਦੇ ਨੇ। ਗਰਮ ਕਰਦੇ ਹਾਂ, ਉਹਨੂੰ ਜਮਾਉਂਦੇ ਹਾਂ, ਦਹੀਂ ਜੰਮਦਾ ਏ, ਦਹੀਂ ਨੂੰ ਰਿੜਕਿਆ ਜਾਂਦਾ, ਮੱਖਣ ਤਿਆਰ ਹੁੰਦਾ, ਮੱਖਣ ਨੂੰ ਆਪਾਂ ਗਰਮ ਕਰਦੇ ਹਾਂ, ਉਹਦੇ ਵਿੱਚੋਂ ਘਿਓ ਬਣਦਾ ਏ। ਦੁੱਧ ਦੇ ਖੜ ਖਾਏ ਨਾ ਆਪ ਗਣਾਇਆ, ਦੁੱਧੋਂ ਦਹੀਂ ਜਮਾਏ, ਘਿਓ ਨੂੰ ਪਜਾਇਆ। ਫਿਰ ਉਹਦਾ ਦੁੱਧ ਤੋਂ ਅਨੇਕਾਂ ਪਦਾਰਥ ਬਣੇ, ਸਾਡੇ ਕੰਮ ਆਏ, ਗੋਹਾ ਮੂਤ ਲੰਬਾਏ, ਪੂਜ ਕਰਾਇਆ। ਭਾਈ ਸਾਹਿਬ ਜੀ ਕਹਿੰਦੇ ਉਹਦਾ ਗੋਹਾ ਵੀ ਕੰਮ ਆਉਂਦਾ। ਅੱਗੇ ਕੱਚੇ ਘਰ ਸੀ, ਚੌਂਕੇ ਚੁੱਲ੍ਹੇ ਨੂੰ ਜਦੋਂ ਲਿਪਿਆ ਜਾਂਦਾ ਸੀ ਗੋਹਾ ਤੇ ਮਿੱਟੀ ਰਲਾ ਕੇ, ਤੇ ਗੁਰੂ ਕੇ ਪਿਆਰਿਓ ਆਖਿਆ ਜਾਂਦਾ ਸੀ ਸੁੱਚਾ ਹੋ ਗਿਆ। ਇਹਨਾਂ ਤਿੰਨਾਂ ਲਾਈਨਾਂ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਏ ਪਸ਼ੂ ਦੀ, ਕਹਿੰਦੇ ਉਹ ਆਪਣਾ ਆਪ ਜਿਤਾਉਂਦੇ ਨੇ। ਫਿਰ ਆ ਗਈ ਇਸ ਬੰਦੇ ਮਨੁੱਖ ਦੀ ਵਾਰੀ, ਛੱਤੀ ਅੰਮ੍ਰਿਤ ਖਾਏ ਕੁਚੀਲ ਕਰਾਇਆ। ਤੂੰ 36 ਪ੍ਰਕਾਰ ਦਾ ਭੋਜਨ ਖਾਣਾ, ਉਹਨੂੰ ਗੰਦਗੀ ਦੇ ਵਿੱਚ ਬਦਲ ਦਿੰਦਾ, ਗੰਦਗੀ ਦੇ ਵਿੱਚ ਬਦਲ ਦਿੰਦਾ। ਸਾਧ ਸੰਗਤ ਚੱਲ ਜਾਏ, ਸਤਿਗੁਰ ਧਿਆਇਆ, ਸਫਲ ਜਨਮ ਜੱਗ ਆਏ, ਸੁਖ ਫਲ ਪਾਇਆ। ਇਹਨਾਂ ਲਾਈਨਾਂ ਦੇ ਵਿੱਚ ਇਹੀ ਸਮਝਾਇਆ, ਕਹਿੰਦੇ ਬੰਦਗੀ ਤੋਂ ਬਿਨਾਂ ਤੂੰ ਸੌਂਦਾ ਨਹੀਂ, ਤੂੰ ਸੰਗਤ ਦੇ ਵਿੱਚ ਚੱਲ, ਉਸ ਮਾਲਕ ਦੀ ਯਾਦ ਦੇ ਵਿੱਚ, ਉਹਦੇ ਧਿਆਨ ਦੇ ਵਿੱਚ ਜੁੜ, ਉਹਦਾ ਸਿਮਰਨ ਕਰਦੇ ਆ, ਉਹਦੇ ਉਪਦੇਸ਼ ਨੂੰ ਕਮਾਉਂਦੇ ਆ, ਤਾਂ ਕਰਕੇ ਆਹ ਤੇਰਾ ਜਿਹੜਾ ਮਨੁੱਖਾ ਜਨਮ ਸਫਲਾ ਹੋਵੇਗਾ। ਤਾਂ ਕਰਕੇ ਜਦੋਂ ਅਸੀਂ ਗੁਰੂ ਦੇ ਲੜ ਲੱਗਦੇ ਹਾਂ, ਇਤਿਹਾਸ ਦਾ ਜੋ ਪਾਵਨ ਪੰਨਾ ਤੁਹਾਡੇ ਨਾਲ ਸਾਂਝਾ ਕੀਤਾ ਜਾ ਰਿਹਾ, ਬਾਬਾ ਬਿਧੀ ਚੰਦ ਛੀਨਾ, ਇਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਉਹ ਮਹਾਨ ਪਰਉਪਕਾਰੀ ਸਿੱਖ, ਭਾਵੇਂ ਇਹਦੀ ਜਿਹੜੀ ਬਚਪਨ ਦੀ ਆਦਤ ਸੀ ਉਹ ਵਿਗੜੀ, ਜਦੋਂ ਆਦਤ ਵਿਗੜ ਗਈ, ਚੋਰੀਆਂ ਕਰਨ ਲੱਗ ਪਿਆ, ਜਿਉਂ ਜਿਉਂ ਇਹ ਗੱਭਰੂ ਹੋਇਆ, ਇਲਾਕੇ ਵਿੱਚ ਇਹਦਾ ਨਾਂ ਸੀ, ਲੋਕੀ ਵਿਧੀਆ ਧਾੜਵੀ ਕਹਿ ਕੇ ਇਹਨੂੰ ਪੁਕਾਰਨ ਲੱਗ ਪਏ। ਇੱਕ ਦਿਨ ਬਾਬਾ ਅਦਲੀ ਜੀ ਦਾ ਸੰਗ ਹੋ ਗਿਆ, ਜਿੱਦਣ ਉਸ ਗੁਰੂ ਕੇ ਪਿਆਰੇ ਦਾ ਸੰਗ ਹੋਇਆ, ਉਹਨੇ ਇਹਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਆਖਿਆ ਵਿਧੀਆ ਕੀ ਸਾਰੀ ਉਮਰ ਇਹਨਾਂ ਧਾੜਵੀ ਚੋਰੀਆਂ ਦੇ ਵਿੱਚ ਹੀ ਲੰਘਾ ਦੇਗਾ, ਆਪਣਾ ਜਨਮ ਸਫਲ ਬਣਾ। 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਲੜ ਲਾਇਆ ਗਿਆ। ਜਦੋਂ ਲੜ ਲਾਇਆ ਗੁਰੂ ਕੇ ਪਿਆਰਿਓ, ਫਿਰ ਐਸੀ ਕਮਾਈ, ਫਿਰ ਐਸੀ ਸੇਵਾ, ਸੇਵਾ ਦਾ ਫਲ ਮਿਲਿਆ। ਪੰਜਵੇਂ ਪਾਤਸ਼ਾਹ ਦਾ ਗੁਰੂ ਕਾ ਪਿਆਰਾ ਸਿੱਖ ਸ਼ਰਧਾਵਾਨ ਗੁਰੂ ਕਾ ਪਿਆਰਾ ਬਣਿਆ। ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰ 'ਤੇ ਵੀ ਉਹਨਾਂ ਪੰਜਾਂ ਉਹਨਾਂ ਮੁਖੀਆਂ ਦੇ ਵਿੱਚੋਂ ਭਾਈ ਸਾਹਿਬ ਜੀ ਦਾ ਨਾਮ ਆਉਂਦਾ ਹੈ, ਬਿਧੀ ਚੰਦ ਸ਼ੀਨਾ। ਬੜੀਆਂ ਬਰਕਤਾਂ ਇਸ 'ਤੇ ਹੋਈਆਂ ਗੁਰੂ ਮਹਾਰਾਜ ਜੀ ਦੀਆਂ, ਬੜੇ ਇਸ ਨੂੰ ਫਲ ਮਿਲੇ। ਸਤਿਗੁਰੂ ਮਹਾਰਾਜ ਜੀ ਨੇ ਇਹਦੀ ਝੋਲੀ ਭਰ ਦਿੱਤੀ ਗਈ। ਅੱਜ ਗੁਰੂ ਹਰਗੋਬਿੰਦ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਜਦੋਂ ਆਖਦੇ ਨੇ ਕੋਈ ਸਿੱਖ ਉੱਠੇ, ਜਿਹੜਾ ਬਾਦਸ਼ਾਹ ਦੇ ਕਿਲੇ ਦੇ ਵਿੱਚ ਘੋੜੇ ਜੋ ਇਹਦੇ ਹਾਕਮਾਂ ਨੇ ਅਟਕਾਏ ਨੇ ਉਹ ਕੱਢ ਕੇ ਲਿਆਵੇ, ਅਸੀਂ ਦੋ ਘੋੜਿਆਂ ਖਾਤਰ ਜੰਗ ਨਹੀਂ ਕਰਨੀ। ਗੁਰੂ ਕੇ ਪਿਆਰਿਓ, ਇਹ ਗੁਰੂ ਕਾ ਸ਼ੀਨਾ, ਇਹ ਬਿਧੀ ਚੰਦ ਯੋਧਾ, ਇਹ ਤਿਆਰ ਹੋਇਆ। ਜਦੋਂ ਤਿਆਰ ਹੋਇਆ ਇਹਨੇ ਹੱਥ ਜੋੜ ਕੇ ਆਖਿਆ, ਮਾਲਕਾ ਜੇ ਤੇਰੀ ਕਿਰਪਾ ਹੋਵੇ, ਇਹ ਲਾਹੌਰ ਦਾ ਕਿਲਾ ਕੀ ਏ, ਮੈਂ ਤਾਂ ਦੇਵ ਲੋਕ ਦੇ ਵਿੱਚੋਂ ਇੰਦਰ ਦੇਵੀ ਘੋੜੀ ਖੋਲ ਲਿਆ ਵਾਂ, ਤੇਰੀ ਕਿਰਪਾ ਚਾਹੀਦੀ, ਤੇਰੀ ਬਖਸ਼ਿਸ਼ ਚਾਹੀਦੀ। ਮਹਾਰਾਜ ਨੇ ਆਖਿਆ, ਸ਼ੇਰਾ ਚੱਲ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇਰੇ ਅੰਗ ਸੰਗ ਹੋਣਗੇ। ਇਉਂ ਆਗਿਆ ਪਾ ਕੇ ਗੁਰੂ ਕਾ ਸ਼ੇਰ, ਗੁਰੂ ਕੇ ਪਿਆਰੇ, ਉਹ ਮਾਲਵੇ ਦੀ ਧਰਤੀ ਤੋਂ ਤੁਰਿਆ, ਮਾਝੇ ਦੇ ਵਿੱਚੋਂ ਲੰਘਦਾ ਹੋਇਆ ਲਾਹੌਰ ਆ ਗਿਆ। ਜਦੋਂ ਲਾਹੌਰ ਪਹੁੰਚਿਆ, ਸਭ ਤੋਂ ਪਹਿਲਾਂ ਆਪਣੇ ਪਿਆਰੇ ਮਿੱਤਰ ਜਿਉਣਾ ਮਿਸਤਰੀ ਸੀ ਉਹਦੇ ਘਰੇ ਗਿਆ, ਉਹਦਾ ਜਾ ਕੇ ਦਰਵਾਜ਼ਾ ਖੜਕਾਇਆ, ਆਵਾਜ਼ ਮਾਰੀ। ਉਹ ਆਪਦੀ ਕਿਰਤ ਦੇ ਵਿੱਚ ਲੱਗਿਆ ਹੋਇਆ ਹੈ। ਜਦੋਂ ਉਹਨੇ ਆਵਾਜ਼ ਸੁਣੀ, ਜਦੋਂ ਉੱਧਰ ਨੂੰ ਮੁੱਖ ਕਰਕੇ ਵੇਖਿਆ, ਸਾਹਮਣੇ ਖੜਾ ਇਹਦਾ ਮਿੱਤਰ ਪਿਆਰਾ ਦੋਸਤ ਗੁਰੂ ਕੇ ਪਿਆਰੇ, ਇੱਕਦਮ ਉੱਠ ਕੇ ਖੜਾ ਹੋ ਗਿਆ ਅਤੇ ਆਪਣੀ ਗਲਵੱਕੜੀ ਦੇ ਵਿੱਚ ਲੈ ਲਿਆ। ਹੁਣ ਸਮਾਂ ਵੇਖੋ, ਸਮਾਂ ਕਿਵੇਂ ਬਦਲਿਆ ਹੈ। ਅੱਜ ਜਿਹੜੇ ਸਮੇਂ ਦੇ ਵਿੱਚੋਂ ਆਪਾਂ ਲੰਘ ਰਹੇ ਹਾਂ, ਅੱਜ ਕੀ ਵੇਖ ਰਹੇ ਹਾਂ, ਇੰਨੀ ਗਿਰਾਵਟ। ਇਹ ਗਿਰਾਵਟ ਆ ਜਿਹੜੀ ਗੁਰੂ ਕੇ ਪਿਆਰਿਓ, ਸਾਨੂੰ ਇਨਸਾਨ ਜਾਂ ਬੰਦੇ ਅਸੀਂ ਕਹਾਉਣੇ ਤਾਂ ਜ਼ਰੂਰ ਹਾਂ, ਪਰ ਹੱਕ ਨਹੀਂ ਜਿਹੜੇ ਇਹ ਕੰਮ ਕਰਦੇ ਨੇ। ਪਰਮਾਤਮਾ ਬਚਾ ਕੇ ਰੱਖੇ। ਅੱਜ ਜਿਹੜੇ ਦੋਸਤੀ ਦਾ ਦਮ ਭਰਨ ਵਾਲੇ ਨੇ, ਦੋਸਤੀ ਦਾ, ਜਿਹੜੇ ਆਪਦੇ ਮੁੱਖ ਤੋਂ ਇਹ ਕਹਿੰਦੇ ਸੀ ਵੀ ਤੇਰੇ ਵਰਗਾ ਮਿੱਤਰ ਪਿਆਰਾ ਮੈਨੂੰ ਮਿਲ ਨਹੀਂ ਸਕਦਾ, ਭਾਵੇਂ ਸਾਡੀ ਮਾਂ ਇੱਕ ਨਹੀਂ, ਆਪਾਂ ਮਿਸਾਲ ਪੈਦਾ ਕਰਾਂਗੇ ਵੀ ਸਕੇ ਭਰਾਵਾਂ ਤੋਂ ਵੱਧ ਕੇ ਇਹ ਰਹੇ ਨੇ, ਜਿਹੜੇ ਆਪਦੇ ਮੂੰਹੋਂ ਇਹ ਗੱਲਾਂ ਕਰਦੇ ਸੀ ਨਾ, ਜਦੋਂ ਤਾਂ ਦੋਸਤ ਸੀ, ਜਦੋਂ ਇੱਕ ਦੂਜੇ ਦੇ ਭੇਦ ਨੂੰ ਜਾਣਦੇ ਸੀ, ਉਦੋਂ ਤਾਂ ਆਹ ਗੱਲਾਂ ਸੀ ਵੀ ਤੇਰੇ ਵਰਗਾ ਦੋਸਤ ਮਿਲਣਾ ਬੜਾ ਔਖਾ। ਪਰ ਜਦੋਂ ਦੁਸ਼ਮਣ ਬਣੇ, ਜਦੋਂ ਵੈਰੀ ਬਣੇ, ਫਿਰ ਪੌਡਕਾਸਟ ਕਰਦੇ ਨੇ, ਮੈਕ 'ਤੇ ਬਹਿੰਦੇ ਨੇ, ਜਿੱਥੇ ਉਹ ਪੌਡਕਾਸਟ ਅੱਜ ਚੱਲਦੇ ਆ, ਜਿੱਥੇ ਜਬਲੀਆਂ ਮਾਰੀਆਂ ਜਾਂਦੀਆਂ। ਇਹ ਨਵਾਂ ਰਿਵਾਜ ਸਾਡੇ 'ਚ ਪੈਦਾ ਹੋਇਆ ਹੋਇਆ ਹੋਣਾ, ਜਿੱਥੇ ਜਬਲੀਆਂ ਮਾਰੀਆਂ ਜਾਂਦੀਆਂ ਨੇ, ਫਿਰ ਉਹੀ ਮੁੱਖ ਦੇ ਨਾਲ, ਫਿਰ ਉਹੀ ਮੂੰਹ ਦੇ ਨਾਲ ਜਿਹੜੇ ਕਹਿੰਦੇ ਸੀ ਆਪਾਂ ਮਿਸਾਲ ਪੈਦਾ ਕਰਨੀ ਆ, ਭਾਵੇਂ ਸਾਡੀ ਮਾਂ ਇੱਕ ਨਹੀਂ, ਫਿਰ ਉਹਨੂੰ ਇੰਨਾ ਭੰਡਦੇ ਨੇ, ਉਹਦੇ ਬਾਰੇ ਇੰਨਾ ਗਲਤ ਬੋਲਦੇ ਨੇ ਵੀ ਇਹਦੇ ਵਰਗਾ ਘਟੀਆ ਇਨਸਾਨ ਹੀ ਕੋਈ ਨਹੀਂ ਦੁਨੀਆ 'ਤੇ। ਪਹਿਲਾਂ ਉਸਤ ਅਤੇ ਫਿਰ ਉਹਦੀ ਬਦਨਾਮੀ ਕਰਨੀ, ਉਹਦੀ ਨਿੰਦਿਆ ਕਰਨੀ, ਰੱਜ ਰੱਜ ਕੇ ਬਹਿ ਬਹਿ ਕੇ ਮੈਕਾਂ ਦੇ। ਅੱਜ ਕੱਲ੍ਹ ਦੀ ਦੋਸਤੀ ਇੱਥੇ ਖੜ ਗਈ। ਇਹਦੇ ਵਰਗਾ ਕੋਈ ਮਾੜਾ ਇਨਸਾਨ ਨਹੀਂ, ਜਿਹੜਾ ਪਹਿਲਾਂ ਤਾਂ ਭੇਦ ਜਾਣੇ ਅਤੇ ਬਾਅਦ ਦੇ ਵਿੱਚ ਭੰਡਦਾ ਫਿਰੇ। ਅੱਜ ਤੁਸੀਂ ਆਮ ਵੇਖ ਰਹੇ ਹੋ ਸੋਸ਼ਲ ਮੀਡੀਆ 'ਤੇ ਗੱਲਾਂ ਹੋ ਰਹੀਆਂ। ਹੁਣ ਦੋਸਤੀ ਦਾ ਦਮ ਭਰਦਾ ਸੀ ਜਿਉਣਾ ਮਿਸਤਰੀ, ਉੱਠ ਕੇ ਗਲਵੱਕੜੀ ਵਿੱਚ ਲੈ ਲਿਆ। ਆ ਪਿਆਰਿਆ, ਕਿਵੇਂ ਆਇਆ, ਬੜਾ ਲੰਮਾ ਸਮਾਂ ਹੋ ਗਿਆ। ਤੇ ਬਿਧੀ ਚੰਦ ਨੇ ਆਖਿਆ, ਮੈਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਘੱਲਿਆ, ਮੈਂ ਤਾਂ ਆਇਆ। ਨਾਲੇ ਆਪਦੀ ਸਾਰੀ ਮਿੱਥਿਆ ਦੱਸੀ, ਕਹਾਣੀ ਸੁਣਾਈ, ਕਿਵੇਂ ਮੇਰੇ 'ਤੇ ਕਿਰਪਾ ਹੋਈ, ਬਖਸ਼ਿਸ਼ ਹੋਈ ਏ। ਨਾਲੇ ਆਖਿਆ, ਭਰਾਵਾ ਅੱਜ ਮੇਰੀ ਇੱਕ ਮਦਦ ਕਰ ਦੇ, ਮੈਨੂੰ ਰੰਬੇ ਦੀ ਲੋੜ ਏ, ਮੈਨੂੰ ਕੰਬਲੀ ਦੀ ਲੋੜ ਹੈ। ਰੰਬਾ ਵੀ ਲੈ ਲਿਆ, ਕੰਬਲੀ ਵੀ ਲੈ ਲਈ, ਆਪਦਾ ਭੇਸ ਬਦਲ ਲਿਆ, ਕਸੇਰਾ ਘਾਈਆ ਬਣ ਗਿਆ ਏ। ਘਾਈਆ ਬਣ ਕੇ ਰਾਵੀ ਦਰਿਆ ਤੋਂ ਪਾਰ ਹਰਾ ਹਰਾ ਨਰਮ ਘਾਹ ਖੋਤਦਾ, ਉਹਦੀ ਪੰਡ ਬੰਨਦਾ। ਜਿਹੜਾ ਸ਼ਾਹੀ ਕਿਲਾ, ਸ਼ਾਹੀ ਕਿਲੇ ਦਾ ਦਰਵਾਜ਼ਾ, ਉਹ ਦਰਵਾਜ਼ੇ ਦੇ ਸਾਹਮਣੇ ਹੋਰ ਵੀ ਘਾਹੀ ਆਉਂਦੇ ਨੇ, ਘਾਹ ਲੈ ਕੇ ਆਉਂਦੇ ਨੇ, ਉਹਨਾਂ ਦੀਆਂ ਪੰਡਾਂ ਉਹਦੇ ਵਿਚਕਾਰ ਜਾ ਕੇ ਇਹ ਵੀ ਬਹਿ ਗਿਆ ਏ, ਕਿਉਂਕਿ ਉੱਥੇ ਘਾਹ ਖਰੀਦਣ ਵਾਲੇ ਕਿਲੇ ਦੇ ਵਿੱਚੋਂ ਵੀ ਆਉਂਦੇ ਨੇ ਜਾਂ ਹੋਰ ਬਾਹਰੋਂ ਸ਼ਹਿਰ ਦੇ ਵਿੱਚੋਂ ਵੀ ਆਉਂਦੇ ਨੇ ਜਿਨ੍ਹਾਂ ਨੇ ਘੋੜੇ ਰੱਖੇ ਹੋਏ। ਉਹਨਾਂ ਘਾਈਆਂ ਦੇ ਵਿੱਚ ਬੈਠਾ, ਪਰ ਇਹਨੂੰ ਉਡੀਕ ਕਿਸ ਗੱਲ ਦੀ ਏ, ਇਹਦੀ ਮੰਜ਼ਿਲ ਕਿਹੜੀ ਏ। ਆ ਸੁਣੋ, ਪਿਆਰ ਅਤੇ ਸਤਿਕਾਰ ਦੇ ਨਾਲ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਹਰ ਵੇਲੇ ਯਾਦ ਕਰਦਾ ਗੁਰੂ ਕਾ ਸਿੱਖ, ਬਾਬਾ ਬਿਧੀ ਚੰਦ ਸ਼ੀਨਾ ਅਤਕੋ ਉਹਦੀ ਜਿਹੜੀ ਕਮਾਈ ਸੀ ਉਹਦੀ ਘਾਲਣਾ ਘਾਲੀ ਹੋਈ ਆ ਉਹਦਾ ਜ਼ਿਕਰ ਢਾਡੀ ਜੱਥਾ ਇੰਜ ਕਰ ਰਿਹਾ।

ਗੁਰੂ ਹਰਗੋਬਿੰਦ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦਾ ਗੁਰੂ ਕਾ ਪਿਆਰਾ ਸਿੱਖ ਬਾਬਾ ਵਿਧੀ ਚੰਦ ਛੀਨਾ ਅੱਜ ਭੇਸ ਬਦਲ ਕੇ ਇੱਕ ਸੇਰਾ ਘਾਈਆ ਬਣ ਕੇ ਰਾਵੀ ਦੇ ਕਿਨਾਰਿਓਂ ਘਾਹ ਖੋਦ ਕੇ ਲੈ ਕੇ ਆਉਂਦਾ ਅਤੇ ਆ ਕੇ ਸ਼ਾਹੀ ਕਿਲਾ ਲਾਹੌਰ ਦਾ ਉਹਦੇ ਸਾਹਮਣੇ ਬੈਠਾ। ਹੋਰ ਵੀ ਘਾਈਏ ਬੈਠੇ ਨੇ ਅਤੇ ਇਹਦੀ ਪੰਡ ਬਾਕੀ ਦੇ ਘਾਈਏ ਨੇ ਜਿਹੜੇ ਉਹ ਵੇਚ ਜਾਂਦੇ ਨੇ, ਪਰ ਇਹ ਮੁੱਲ ਜ਼ਿਆਦਾ ਮੰਗਦਾ, ਇੱਕ ਰੁਪਈਆ ਮੰਗਦਾ, ਉਦੋਂ ਜ਼ਿਆਦਾ ਸੀ। ਇਹ ਇਕੱਲਾ ਹੀ ਰਹਿ ਜਾਂਦਾ ਹੈ, ਜਦੋਂ ਇਕੱਲੇ ਦੀ ਪੰਡ ਰਹਿ ਜਾਂਦੀ ਹੈ, ਨਹੀਂ ਵਿਕਦੀ। ਗੁਰੂ ਕੇ ਪਿਆਰਿਓ, ਇਹ ਕਿਸੇ ਲੋੜਵੰਦ ਦੇ ਘਰੇ ਜਾਂਦਾ, ਉਹਨੂੰ ਦੇ ਕੇ ਘਾਹ ਉਹ ਆਪਦੇ ਮਿੱਤਰ ਪਿਆਰੇ ਜੂਣੇ ਮਿਸਤਰੀ ਦੇ ਘਰੇ ਆ ਜਾਂਦਾ। ਰਾਤਰੀ ਸ਼ੁਰੂ ਹੋ ਜਾਂਦੀ ਹੈ, ਵੀ ਸ਼ਰਧਾ ਪਾਣੀ ਛੱਕਦਾ ਏ ਅਤੇ ਆਰਾਮ ਕਰਦਾ ਏ। ਦਿਨ ਚੜ੍ਹਦਾ ਏ, ਇਸ਼ਨਾਨ ਪਾਣੀ ਕਰਕੇ ਫਿਰ ਮੀਰੀ ਪੀਰੀ ਦੇ ਮਾਲਕ ਦੇ ਧਿਆਨ ਦੇ ਵਿੱਚ ਜੁੜ ਕੇ ਫਿਰ ਆਪਦੀ ਉਹ ਜੋ ਹਰ ਰੋਜ਼ ਦੀ ਇਹਦੀ ਡਿਊਟੀ, ਇਹਦੀ ਉਹ ਸੇਵਾ ਏ, ਜਿਸ ਮੰਜ਼ਿਲ 'ਤੇ ਇਸ ਨੇ ਪਹੁੰਚਣਾ ਏ, ਗੁਰੂ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦਾ ਆਪਦੇ ਕੰਮ ਦੇ ਵਿੱਚ ਜੁੱਟ ਜਾਂਦਾ ਏ। ਅੱਜ ਦੇ ਗੁਰੂ ਕੇ ਲੰਗਰਾਂ ਦੀ ਜੋ ਸੇਵਾ ਨਾਰੰਗ ਪਰਿਵਾਰ ਉਹਦੇ ਹਿੱਸੇ ਆਈ, ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਏ। ਡਾਕਟਰ ਸਤਿੰਦਰਪਾਲ ਸਿੰਘ ਜੀ ਨਾਰੰਗ, ਬੀਬੀ ਬਲਜਿੰਦਰ ਕੌਰ ਜੀ ਨਾਰੰਗ ਉਹਨਾਂ ਦੀ ਦੋਹਤਰੀ, ਅਤੇ ਸਰਦਾਰ ਮਨਪ੍ਰੀਤ ਸਿੰਘ ਜੀ, ਬੀਬੀ ਪ੍ਰੀਤਇੰਦਰ ਕੌਰ ਉਹਨਾਂ ਦੀ ਬੇਟੀ ਸਮਾਇਆ ਕੌਰ, ਉਹਨਾਂ ਦੇ ਪਹਿਲੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਗੁਰੂ ਕੇ ਲੰਗਰ ਕੀਰਤਨ ਦੀ ਸੇਵਾ ਇਹ ਪਰਿਵਾਰ ਕਰ ਰਿਹਾ। ਬੱਚੀ ਦੇ ਦਾਦਾ ਸਰਦਾਰ ਗੁਰਨਾਮ ਸਿੰਘ ਜੀ ਸੂਹੀ, ਦਾਦੀ ਗੁਰਦੀਪ ਕੌਰ ਜੀ ਸੂਹੀ, ਸਮੁੱਚਾ ਪਰਿਵਾਰ ਸੂਹੀ ਅਤੇ ਨਾਰੰਗ ਪਰਿਵਾਰ ਸਤਿਗੁਰੂ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਉਸ ਬੱਚੀ ਦੇ ਲਈ, ਦਾਤਾ ਕਿਰਪਾ ਕਰੀ, ਮਿਹਰ ਭਰਿਆ ਹੱਥ ਰੱਖੀ, ਆਗਿਆਕਾਰ ਲੰਮੀ ਆਜੂ, ਉੱਚ ਵਿੱਦਿਆ ਪ੍ਰਾਪਤ ਹੋਵੇ ਉਸ ਬੱਚੀ ਧੀ ਰਾਣੀ ਨੂੰ। ਇਹ ਸਤਿਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਏ। ਗੁਰੂ ਕੇ ਪਿਆਰੇ ਸਿੱਖਾਂ ਦੀਆਂ ਜਿਹੜੀਆਂ ਅਮਰ ਕਹਾਣੀਆਂ ਨੇ, ਇਹੀ ਸਾਡਾ ਇਤਿਹਾਸ ਬਣਦਾ, ਜਿਹਦੇ ਬਾਰੇ ਸਤਿਗੁਰਾਂ ਦੇ ਪਾਵਨ ਬਚਨ ਨੇ, ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੀ। ਬਾਬਾ ਵਿਧੀ ਚੰਦ, ਹੁਣ ਜਦੋਂ ਆਪਣਾ ਐਨ ਨਿਸ਼ਾਨਾ ਅਤੇ ਮੰਜ਼ਿਲ ਇਹਨੇ ਮਿਥਲੀ, ਕਿਉਂਕਿ ਇਹਨੇ ਤਾਂ ਕਿਲੇ ਦੇ ਅੰਦਰ ਜਾਣਾ, ਆ ਗਿਆ ਉਹ ਵਡਭਾਗਾ ਇਹਦੇ ਲਈ ਦਿਨ, ਇਹਦੇ ਲਈ ਉਹ ਵਡਭਾਗਾ ਹੀ ਸੀ ਜਦੋਂ ਹਰ ਰੋਜ਼ ਇਹਨੇ ਅਰਦਾਸ ਕਰਨੀ। ਇੱਕ ਦਿਨ ਜਦੋਂ ਦਸੌਂਦੇ ਖਾਂ ਜਿਹੜਾ ਕਿਲੇ ਦੇ ਵਿੱਚ ਇੰਚਾਰਜ ਸੀ, ਜਿਹੜਾ ਕਿਲੇ ਦਾ ਮੁਖੀ ਸੀ, ਉਹ ਗੁਰੂ ਕੇ ਪਿਆਰਿਓ ਬਾਹਰ ਨਿਕਲਿਆ, ਉਹਦੇ ਨਾਲ ਤਿੰਨ ਚਾਰ ਸਿਪਾਹੀ ਨੇ, ਉਹਨੇ ਆਲਾ ਦੁਆਲਾ ਵੇਖਿਆ। ਜਦੋਂ ਆਲਾ ਦੁਆਲਾ ਵੇਖਿਆ, ਉਸ ਦਿਨ ਵੀ ਇਹਦੇ ਨਾਲ ਦੇ ਘਾਹੀ ਸੀ ਜਿਹੜੇ ਘਾਹ ਲੈ ਕੇ ਆਏ, ਉਹਨਾਂ ਦੀਆਂ ਪੰਡਾਂ ਤਾਂ ਵਿਕ ਗਈਆਂ, ਇਹ ਇਕੱਲਾ ਹੀ ਬੈਠਾ। ਜਦੋਂ ਇਕੱਲਾ ਬੈਠਾ ਨਜ਼ਰੀ ਆਇਆ ਦਸੌਂਦੇ ਖਾਂ ਦੇ, ਉਹਨੇ ਆਪਦੇ ਕਦਮੇ ਦੇ ਵੱਲ ਨੂੰ ਵੜਾਏ, ਇਹਨੂੰ ਵੀ ਪਤਾ ਲੱਗ ਗਿਆ ਦਸੌਂਦੇ ਖਾਂ ਆ ਰਿਹਾ, ਇਹਨੇ ਨੀਵੀਂ ਜੀ ਪਾ ਲਈ, ਦਸੌਂਦੇ ਖਾਂ ਕੋਲ ਆ ਗਿਆ। ਉਹ ਬੋਲਿਆ, ਕਿਉਂ ਬਈ ਘਾਹ ਵੇਚਣਾ? ਇਹਨੇ ਹੱਥ ਜੋੜ ਕੇ ਆਖਿਆ, ਕਹਿੰਦਾ ਜੀ ਵੇਚਣ ਵਾਸਤੇ ਤਾਂ ਬੈਠੀ ਹਾਂ। ਫਿਰ ਬੋਲ, ਇਹਦਾ ਮੁੱਲ ਕੀ ਲੈਣਾ? ਜਦੋਂ ਆਖਿਆ ਇਹਦਾ ਮੁੱਲ ਕੀ ਲੈਣਾ? ਹੁਣ ਅੱਗੇ ਵੀ ਸ਼ੇਰ ਵਿਧੀ ਚਾਹੁੰਦੇ ਮਹਾਰਾਜ ਨੇ ਐਵੇਂ ਨਹੀਂ ਸੀ ਘੱਲਿਆ, ਸਮੇਂ ਦੇ ਨਾਲ ਇਹਨੂੰ ਬਦਲਣਾ ਆਉਂਦਾ ਏ। ਮਹਾਰਾਜ ਨੇ ਐਸੀ ਬੁੱਧੀ ਬਖਸ਼ੀ ਆ, ਬੜੀ ਤੇਜ਼ ਬੁੱਧੀ ਸੀ, ਬੜਾ ਦੂਰਨ ਦੇਸ ਸੀ ਇਹ। ਹੁਣ ਦਸੌਂਦੇ ਖਾਂ ਪੁੱਛਦਾ, ਕਹਿੰਦਾ ਮੁੱਲ ਕੀ ਲੈਣਾ? ਹੱਥ ਜੋੜ ਕੇ ਕਹਿੰਦਾ ਜੀ ਮੈਂ ਕਿਵੇਂ ਮੁੱਲ ਮੰਗ ਲਵਾਂ? ਮੈਂ ਆਪਦੇ ਮੂੰਹੋਂ ਮੁੱਲ ਮੰਗਦਾ ਚੰਗਾ ਨਹੀਂ ਲੱਗਦਾ, ਮੇਰੇ ਤਾਂ ਧਨ ਭਾਗ ਨੇ, ਮੇਰੇ ਤਾਂ ਧਨ ਭਾਗ ਨੇ, ਜੇ ਮੇਰੇ ਹੱਥਾਂ ਦਾ ਖੋਤਿਆ ਹੋਇਆ ਘਾਹ ਉਹ ਸੱਚੇ ਪਾਤਸ਼ਾਹ ਦੇ ਘੋੜੇ ਖਾਣ। ਲਓ ਹੁਣ ਧਿਆਨ ਨਾਲ ਸੁਣਿਓ, ਦਸੌਂਦੇ ਖਾਂ ਵੀ ਜੋ ਸੁਣਦਾ, ਜੋ ਵਿਧੀ ਚੰਦ ਬੋਲਦਾ, ਵਿਧੀ ਚੰਦ ਵੀ ਸੱਚ ਬੋਲਦਾ, ਦਸੌਂਦੇ ਖਾਂ ਵੀ ਸੁਣਦਾ, ਪਰ ਇੱਕ ਥੋੜ੍ਹਾ ਜਿਹਾ ਫਰਕ ਹੈ ਦੋਨਾਂ ਦੇ ਵਿੱਚ। ਦਸੌਂਦੇ ਖਾਂ ਕਹਿੰਦਾ ਤਾਂ ਲੈਣਾ ਕੀ ਆ? ਉਹ ਕਹਿੰਦਾ ਮੇਰੇ ਧਨ ਭਾਗ ਨੇ, ਜੇ ਮੇਰੇ ਹੱਥਾਂ ਦਾ ਖੋਤਿਆ ਕਿਆ ਸੱਚੇ ਪਾਤਸ਼ਾਹ ਦੇ ਘੋੜੇ ਖਾਣ। ਹੁਣ ਦਸੌਂਦੇ ਖਾਂ ਉਹਨੇ ਜਦੀ ਮਨ ਦੇ ਵਿੱਚ ਸੋਚਿਆ ਵੀ ਬਾਦਸ਼ਾਹ ਨੂੰ ਬੜਾ ਪਿਆਰ ਕਰਦਾ, ਬੜੀ ਇਹਦੇ ਅੰਦਰ ਮਨ ਦੇ ਅੰਦਰ ਉਹਦੇ ਲਈ ਪ੍ਰੀਤ ਏ। ਫਰਕ ਇਹੀ ਸੀ, ਬਾਬਾ ਵਿਧੀ ਚੰਦ ਸੱਚੇ ਪਾਤਸ਼ਾਹ ਕਹਿੰਦਾ ਸੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ, ਤੇ ਦਸੌਂਦੇ ਖਾਂ ਉਹ ਸਮਝਦਾ ਸੀ ਸਾਡਾ ਜਿਹੜਾ ਬਾਦਸ਼ਾਹ ਸ਼ਾਹਜਹਾਂ ਹੈ ਉਹਨੂੰ ਕਹਿੰਦਾ ਸੱਚੇ ਪਾਤਸ਼ਾਹ। ਬਸ ਇੱਥੇ ਹੀ ਫਰਕ ਸੀ।
ਵਿਧੀ ਚੰਦ ਸੱਚ ਬੋਲਦਾ ਸੀ। ਉਹ ਕਹਿੰਦਾ ਇਹ ਘੋੜੇ ਤਾਂ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ, ਤੁਸੀਂ ਤਾਂ ਧੱਕਾ ਕੀਤਾ, ਧੱਕੇ ਦੇ ਨਾਲ ਇੱਥੇ ਟਕਾਲੇ ਰੋਕ ਲਏ ਨੇ, ਪਰ ਦੱਸੋਂਦੇ ਖਾਂ ਕਹਿੰਦਾ ਕਿਤੇ ਬਾਦਸ਼ਾਹ ਨੂੰ ਪ੍ਰੇਮ ਕਰਦਾ। ਉਹਨੇ ਜਦੋਂ ਵੇਖਿਆ ਵੀ ਘਾਈਆ ਬਾਦਸ਼ਾਹ ਦੇ ਲਈ ਪ੍ਰੀਤ ਰੱਖਦਾ ਹੈ, ਉਹ ਕਹਿੰਦਾ ਚੰਗਾ ਫਿਰ ਪੰਡ ਚੁੱਕ ਸਿਰ ਤੇ ਚੱਲ ਮੇਰੇ ਅੱਗੇ ਅੱਗੇ, ਜੇ ਤੇਰੀ ਇਹ ਸ਼ਰਧਾ ਹੈ ਨਾ ਮੈਂ ਤੇਰੀ ਮਜ਼ਦੂਰੀ ਰੱਖਦਾ ਨਹੀਂ। ਅੱਗੋਂ ਫਿਰ ਸ਼ੇਰ ਨੇ ਆਖਿਆ ਕਹਿੰਦਾ ਜੀ ਘੋੜੇ ਮੁਬਾਰਕ ਸੱਚੇ ਪਾਤਸ਼ਾਹ ਨੂੰ ਹੋਣ, ਮੈਨੂੰ ਮੇਰੀ ਮਜ਼ਦੂਰੀ ਮਿਲ ਜਾਵੇ। ਉਹ ਕਹਿੰਦਾ ਮੈਂ ਰੱਖਦਾ ਨਹੀਂ, ਤੂੰ ਚੱਲ। ਅੱਗੇ ਅੱਗੇ ਤੋਰ ਲਿਆ ਬਿਧੀ ਚੰਦ, ਕਿਲ੍ਹੇ ਦੇ ਅੰਦਰ ਗਏ। ਜਦੋਂ ਕਿਲ੍ਹੇ ਦੇ ਅੰਦਰ ਗਏ ਦਸੌਂਧੇ ਖਾਂ ਨੇ ਜਿੱਥੇ ਗੁੱਲਬਾਗ ਅਤੇ ਦਲਬਾਗ ਦੀ ਜੋੜੀ ਖੜ੍ਹੀ ਸੀ, ਆਖਿਆ ਘਾਈਆ ਇਹਨਾਂ ਘੋੜਿਆਂ ਦੇ ਅੱਗੇ ਸੁੱਟ ਦੇ ਪੰਡ ਨੂੰ। ਜਦੋਂ ਪੰਡ ਸੁੱਟੀ ਤੇ ਬਾਬਾ ਬਿਧੀ ਚੰਦ ਦੀ ਨਜ਼ਰ ਗੁੱਲਬਾਗ ਤੇ ਦਲਬਾਗ ਤੇ ਗਈ, ਬਸ ਉਸੇ ਟਾਈਮ ਇਹਦੇ ਮੂੰਹੋਂ ਨਿਕਲਿਆ ਧੰਨ ਸੱਚੇ ਪਾਤਸ਼ਾਹ, ਧੰਨ ਗੁਰੂ ਦੀਆਂ ਪਿਆਰੀਆਂ ਸਿੱਖ ਸੰਗਤਾਂ ਜੋ ਪਾਤਸ਼ਾਹ ਦੇ ਲਈ ਐਡੀਆਂ ਕੀਮਤੀ ਸੁਗਾਤਾਂ ਲੈ ਕੇ ਆ ਰਹੀਆਂ ਨੇ। ਆਪਦੇ ਪਿਆਰ ਦੇ ਨਾਲ

ਮਾਣ ਦੇਣਾ, ਇਹ ਗੁਰੂ ਦੀ ਖੇਡ ਹੈ ਮੇਰੇ ਗਰੀਬ ਦਾ, ਮੇਰੇ ਨਿਮਰਤਾ ਵਾਲੇ ਦਾ। ਮੈਂ ਤਾਂ ਗੁਰੂ ਨਾਨਕ ਦੇ ਦਰ ਦਾ ਕੁੱਕਰ ਹਾਂ ਅਤੇ ਨੌ ਮੇਰਾ ਵਡਿਆਇਆ ਜਾਣਾ, ਪਰ ਇਹ ਸਾਰੀ ਕਿਰਪਾ ਬਖਸ਼ਿਸ਼ ਮੇਰੇ ਮਾਲਕ ਦੀ। ਦਸੌਂਦੇ ਖਾਂ ਨੇ ਇਹਨੂੰ ਇੱਕ ਰੁਪਈਆ ਦਿੱਤਾ, ਕਹਿੰਦਾ ਲੈ ਵੀ ਇੱਕ ਰੁਪਈਆ, ਮੈਨੂੰ ਤੂੰ ਚੰਗਾ ਲੱਗਦਾ, ਤੂੰ ਐਂ ਕਰੀ ਹੁਣ ਕੱਲ੍ਹ ਨੂੰ ਅਸੀਂ ਬਾਹਰ ਤਾਂ ਨਹੀਂ ਜਾਣਾ ਜੇ ਤੂੰ ਹੀ ਲੈ ਆਵੇਂ ਘੋੜਿਆਂ ਦੇ ਵਾਸਤੇ ਪੰਡ, ਕੱਲ੍ਹ ਨੂੰ ਵੀ ਲੈ ਆਈ। ਦਸੌਂਦੇ ਖਾਂ ਨੇ ਇਹਨੂੰ ਕੱਲ੍ਹ ਵਾਸਤੇ ਵੀ ਆਖਿਆ, ਕਹਿੰਦਾ ਜੇ ਮੈਂ ਕਿਤੇ ਅੱਗੇ ਪਿੱਛੇ ਹੋਵਾਂ, ਕਦੇ ਮਨ ਦੇ ਵਿੱਚ ਲਿਆਈ ਨਾ, ਤੇਰੀ ਮਜ਼ੂਰੀ ਤੈਨੂੰ ਦੂਜੇ ਦਿਨ ਮਿਲ ਜਾਵੇਗੀ। ਇਹ ਗਿਆ, ਇਹਨੂੰ ਇੱਕ ਰੁਪਈਆ ਮਿਲਿਆ, ਇੱਕ ਰੁਪਈਆ ਇਹਨੇ ਅਠਿਆਨੀ ਤਾਂ ਗਰੀਬਾਂ ਦੇ ਬੱਚਿਆਂ ਨੂੰ ਜਿਹੜੇ ਲੋੜਵੰਦ ਸੀ ਉਹਨਾਂ ਨੂੰ ਦੇ ਦਿੱਤੀ, ਕਈਆਂ ਨੂੰ ਰਿਉੜੀਆਂ ਉਦੋਂ ਖਵਾ ਦਿੱਤੀਆਂ। ਦੂਸਰੇ ਦਿਨ ਪੰਡ ਲੈ ਕੇ ਆਇਆ, ਫਿਰ ਲਿਆ ਕੇ ਘੋੜਿਆਂ ਦੇ ਸਾਹਮਣੇ ਜਦੋਂ ਇਸ ਨੇ ਖੋਲ੍ਹੀ, ਬੜੇ ਪਿਆਰ ਦੇ ਨਾਲ ਘੋੜਿਆਂ ਨੂੰ ਘਾ ਖਵਾਉਂਦਾ, ਅਤੇ ਜਿਹੜੀ ਕੰਬਲੀ ਸੀ ਇਹਦੀ ਨਾ, ਕੰਬਲੀ ਦੇ ਨਾਲ ਹੀ ਘੋੜਿਆਂ ਦੇ ਸਰੀਰ ਅਤੇ ਪਿੰਡੇ ਦੇ ਉੱਤੇ ਫੇਰਨ ਲੱਗ ਪਿਆ। ਇੰਨੇ ਚ ਇਹਨੂੰ ਦਸੌਂਦੇ ਖਾਂ ਮਗਰ ਆ ਕੇ ਖੜਾ ਹੋ ਗਿਆ। ਉਹ ਵੇਖਦਾ ਵੀ ਇਹ ਜਿਹੜਾ ਘਾਈਆ ਸੇਵਾਦਾਰ ਲੱਗਦਾ, ਬੜਾ ਪਿਆਰ ਕਰਦਾ ਘੋੜਿਆਂ ਨੂੰ, ਜਦੋਂ ਸੇਵਾਦਾਰ ਲੱਗਦਾ ਉਹਨੇ ਵੇਖਿਆ ਇਹ ਕੰਬਲੀ ਦੇ ਨਾਲ ਸਾਫ਼ ਕਰ ਰਿਹਾ ਸੀ, ਉਹਨੇ ਖਰਖਰਾ ਲਿਆਂਦਾ ਅਤੇ ਬੁਰਸ਼ ਲਿਆਂਦਾ, ਆਹ ਫੜਾ ਦਿੱਤਾ ਲਿਆ ਕੇ ਵਿਧੀ ਚੰਦ ਨੂੰ, ਕਹਿੰਦੇ ਘਾਈਆ ਇਹਦੇ ਨਾਲ ਜੇ ਕਰਨਾ ਤਾਂ ਇਹਦੇ ਨਾਲ ਸਾਫ਼ ਕਰ ਇਹਨਾਂ ਦਾ ਪਿੰਡਾ। ਪਿੰਡਾ ਬੜੇ ਪਿਆਰ ਦੇ ਨਾਲ ਸਾਫ਼ ਕਰਦਾ, ਲਿਸ਼ਕਾ ਦਿੱਤਾ ਘੋੜਿਆਂ ਦਾ ਪਿੰਡਾ ਇਸ ਨੇ। ਤੈਨੂੰ ਇੱਕ ਰੁਪਈਆ ਉਸ ਦਿਨ ਫਿਰ ਮਿਲਿਆ, ਦੂਜੇ ਦਿਨ ਵਾਸਤੇ, ਕਿਉਂਕਿ ਘਾਹ ਤਾਂ ਰੋਜ਼ ਲੈ ਕੇ ਆਉਣਾ। ਦੂਸਰੇ ਦਿਨ, ਤੀਸਰੇ ਦਿਨ ਲਿਆਉਂਦਾ ਗਿਆ, ਫਿਰ ਇਹਨੇ ਅਠਿਆਨੀ ਤਾਂ ਰੱਖ ਦੇਣੀ ਦਸੌਂਦੇ ਖਾਂ ਦੇ ਕੋਲ, ਕਹਿੰਦਾ ਜੀ ਮੈਂ ਤੁਹਾਡੇ ਤੋਂ ਹੀ ਲੈ ਲਵਾਂਗਾ। ਫਿਰ ਬਾਕੀ ਦੇ ਲੱਡੂ ਲਿਆਉਣੇ, ਲੱਡੂ ਲਿਆ ਕੇ ਜਿਹੜੇ ਕਿਲੇ ਦੇ ਹੋਰ ਕਰਮਚਾਰੀ ਨੇ, ਉੱਥੇ ਹੋਰ ਨੌਕਰ ਸੀ, ਉਹਨਾਂ ਨੂੰ ਵੰਡਣ ਲੱਗ ਪਿਆ, ਉਹਨਾਂ ਦੇ ਢਿੱਡ ਵਿੱਚ ਵੜ ਗਿਆ। ਇੱਕ ਮੁਹਾਵਰਾ ਇਹ ਵੀ ਉਹਨਾਂ ਦਾ ਦਿਲ ਜਿੱਤ ਲੈਣਾ। ਜਦੋਂ ਦਿਲ ਜਿੱਤ ਲਿਆ, ਦਸੌਂਦੇ ਖਾਂ ਜਿੰਨੇ ਵੀ ਘਾਈ ਨੇ ਉਹ ਲੱਡੂ ਖਾਂਦੇ, ਜਿਹੜੇ ਘਾਹੀ ਦੇ ਲਿਆਂਦੇ ਹੋਏ ਲੱਡੂ ਖਾਂਦੇ ਨੇ ਕਰਮਚਾਰੀ ਨੇ, ਉਹ ਨਾਲੇ ਨੂੰ ਸਿੱਧਾ ਸਾਧਾ ਵੇਖ ਕੇ ਟਿਚਰਾਂ ਕਰਦੇ ਨੇ, ਸਭ ਟਿਚਰਾਂ ਕਰਦੇ ਨੇ, ਕਹਿੰਦੇ ਕੀ ਕਮਲਾ ਇਹ ਲੈ ਜੂ, ਪਰ ਪਤਾ ਕਿਸੇ ਨੂੰ ਨਹੀਂ ਇੱਕ ਦਿਨ ਮੁੱਲ ਲੱਡੂਆਂ ਦਾ ਪੈ ਜੂ। ਇਹ ਲੱਡੂ ਜਿਹੜੇ ਖਵਾਉਂਦਾ ਇਹਦਾ ਮੁੱਲ ਪਾ ਕੇ ਜਾਵੇਗਾ, ਇਹਨੂੰ ਪੱਕੀ ਨੌਕਰੀ ਮਿਲ ਗਈ ਕਿਲੇ ਦੇ ਵਿੱਚ ਹੀ, ਪੱਕੀ ਨੌਕਰੀ। ਦਸੌਂਦੇ ਖਾਂ ਕਹਿੰਦਾ ਲੈ ਬਈ ਤੇਰੀ ਸੇਵਾ ਵੇਖ ਕੇ, ਘੋੜਿਆਂ ਪ੍ਰਤੀ ਤੇਰਾ ਪਿਆਰ ਵੇਖ ਕੇ, ਤੇਰਾ ਕੰਮ ਕਾਜ ਵੇਖ ਕੇ ਤੈਨੂੰ ਪੱਕਾ ਨੌਕਰ ਰੱਖਿਆ ਜਾ ਰਿਹਾ। ਰਸਦ ਪਾਣੀ ਵਾਲਾ ਜਿਹੜਾ ਕਮਰਾ ਸੀ ਉਹਦੀਆਂ ਚਾਬੀਆਂ ਇਹਨੂੰ ਫੜਾ ਦਿੱਤੀਆਂ ਗਈਆਂ। ਦਸੌਂਦੇ ਖਾਂ ਦੇ ਘਰੇ ਵੀ ਗੇੜਾ ਮਾਰਿਆ ਆ ਕਰੇ, ਉਹਦੇ ਬੱਚਿਆਂ ਨੂੰ ਵੀ ਲੱਡੂ ਖਵਾਇਆ ਆ ਕਰੇ। ਜਦੋਂ ਉਹਦੀ ਘਰਵਾਲੀ ਨੇ ਪੁੱਛਿਆ ਵੀ ਨਵਾਂ ਨੌਕਰ ਰੱਖਿਆ, ਉਹ ਕਹਿੰਦਾ ਹਾਂ ਪੱਕਾ ਰੱਖ ਲਿਆ, ਬੜਾ ਸੇਵਾਦਾਰ ਏ, ਬੜਾ ਚੰਗਾ ਸੇਵਾਦਾਰ ਏ। ਉਹ ਕਹਿੰਦੀ ਹਾਂ ਆਪਣੇ ਪੱਪੂ ਉਹਨਾਂ ਨੂੰ ਵੀ ਖਵਾ ਜਾਂਦਾ ਕਦੇ ਕਦੇ ਲੱਡੂ। ਲਓ ਹੁਣ ਗੁਰੂ ਕਾ ਪਿਆਰਾ ਸ਼ੇਰ ਬਾਬਾ ਵਿਧੀ ਚੰਦ ਜਦੋਂ ਘਾਹ ਲੈ ਕੇ ਆਉਣ ਲੱਗਿਆ, ਨਾਲ ਨਾਲ ਘਾਹ ਦੀ ਪੰਡ ਦੇ ਵਿੱਚ ਛੋਟਾ ਜਿਹਾ ਪੱਥਰ ਲੈ ਕੇ ਆਉਂਦਾ ਹੈ। ਉਹ ਪੱਥਰ ਜਦੋਂ ਅੱਧੀ ਰਾਤ ਹੁੰਦੀ, ਕਿਲੇ ਦੇ ਪਿਛਲੇ ਪਾਸਿਓਂ ਜਾ ਕੇ ਦਰਿਆ ਦੇ ਵਿੱਚ ਜਿਹੜਾ ਰਾਵੀ ਦਰਿਆ ਨਾਲ ਦੀ ਵਗਦਾ ਸੀ ਉਹਦੇ ਵਿੱਚ ਸੁੱਟਦਾ ਜੀ। ਇਹ ਕਿਉਂ ਸੁੱਟ ਰਿਹਾ ਸੀ, ਰਾਹ ਪੱਧਰਾ ਕਰ ਰਿਹਾ, ਉਹਦਾ ਜ਼ਿਕਰ ਢਾਡੀ ਜੱਥਾ ਇੰਜ ਕਰ ਰਿਹਾ।

ਵਾਂਗ ਘੋੜੇ ਫੇਰ ਚਮਕਦੇ ਸੀ, ਸੀਸੇ ਵਾਂਗ ਘੋੜੇ ਫੇਰ ਚਮਕਾਦੇ ਨੇ ਵਿਖਣ ਦੇ ਲਾਇਕ ਸ਼ੇਰ।

ਆਉਂਦਾ ਜਾਂਦਾ ਨੇੜੇ ਸੀ, ਕਰਾਂ ਕੀ ਸਿਫਤ ਕੋੜੇ ਤਿਆਰ ਜਿਹੜੇ ਸੀ, ਕਰਾਂ ਕੀ ਸਿਫਤ ਕੋੜੇ।

ਆਪਾਂ ਗੁਰੂ ਘਰ ਦੇ ਅੰਦਰ ਆਪਾਂ ਨਗਰਾਂ ਦੇ ਵਿੱਚ ਜਦੋਂ ਸਮਾਗਮ ਕਰਦੇ ਹਾਂ, ਗੁਰੂ ਦੇ ਪੁਰਬ ਆਉਂਦੇ ਨੇ, ਗੁਰਪੁਰਬ ਮਨਾਉਂਦੇ ਹਾਂ, ਇਸਲਾਮ ਵਾਲੇ ਮੁਸਲਮਾਨ ਨੇ ਉਹ ਈਦ ਦਾ ਦਿਹਾੜਾ ਮਨਾਉਂਦੇ ਨੇ, ਈਦ ਦਾ ਦਿਹਾੜਾ ਆ ਰਿਹਾ ਏ, ਅਤੇ ਉੱਧਰ ਲਾਹੌਰ ਦੇ ਵਿੱਚ ਇਹ ਖਬਰਾਂ ਪਹੁੰਚ ਗਈਆਂ ਨੇ, ਦਿੱਲੀ ਤੋਂ ਬਾਦਸ਼ਾਹ ਸ਼ਾਹਜਹਾਂ ਨੇ ਜਿਹੜਾ ਉਹ ਲਾਹੌਰ ਆਵੇਗਾ, ਉਹਦੇ ਆਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ। ਆਓ ਗੁਰੂ ਕੇ ਪਿਆਰਿਓ, ਸਤਿਗੁਰੂ ਮਹਾਰਾਜ ਜੀ ਦਾ ਗੁਰੂ ਕਾ ਪਿਆਰਾ ਲਾਲ, ਗੁਰੂ ਕਾ ਪਿਆਰਾ ਸੇਵਕ ਸ਼ਰਧਾਵਾਨ ਬਾਬਾ ਵਿਧੀ ਚੰਦ ਸ਼ੀਨਾ, ਉਹਦੀ ਘਾਲੀ ਹੋਈ ਘਾਲਣਾ, ਉਹ ਘੋੜਿਆਂ ਨੂੰ ਕਿਲ੍ਹੇ ਦੇ ਵਿੱਚੋਂ ਲੈ ਕੇ ਆਉਂਦਾ, ਸਤਿਗੁਰੂ ਮਹਾਰਾਜ ਜੀ ਦੇ ਹੁਕਮ 'ਤੇ ਫੁੱਲ ਚੜ੍ਹਾਉਂਦਾ ਏ, ਅਤੇ ਗੁਰੂ ਮਹਾਰਾਜ ਨੂੰ ਇੱਕ ਨਾ ਛਾਤੀ ਨਾਲ ਲਾ ਕੇ ਜੋ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਨੇ, ਬੜੇ ਕਮਾਲ ਦੀਆਂ ਕੀਤੀਆਂ ਨੇ, ਗੁਰੂ ਮਹਾਰਾਜ ਕਿਰਪਾ ਕਰੇ, ਸਭ ਦੀ ਹਾਜ਼ਰੀ ਪ੍ਰਵਾਨ ਹੋਵੇ, ਨਾਰੰਗ ਪਰਿਵਾਰ, ਸੂਹੀ ਪਰਿਵਾਰ, ਜੋ ਆਪਣੀ ਬੱਚੀ ਰਾਣੀ ਦੇ ਲਈ ਅਰਦਾਸ ਬੇਨਤੀ ਉਹਦਾ ਜਨਮ ਦਿਨ ਮਨਾਉਂਦੇ ਹੋਏ ਗੁਰੂ ਕੇ ਲੰਗਰਾਂ ਦੀ ਕੀਰਤਨ ਦੀ ਸੇਵਾ ਕਰ ਰਹੇ ਨੇ, ਸਤਿਗੁਰੂ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਦੀ ਅਮੀਰੀ ਉਹਨਾਂ ਦੀ ਝੋਲੀ ਵਿੱਚ ਪਾਵੇ। ਆਨੰਦ ਸਾਹਿਬ ਦਾ ਪਾਠ, ਅਰਦਾਸ ਬੇਨਤੀ ਹੋਵੇਗੀ, ਰਲ ਮਿਲ ਕੇ ਆਨੰਦ ਸਾਹਿਬ ਦਾ ਪਾਠ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲਣਾ ਜੀ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਗੋਬਿੰਦ ਨਾਮ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੇ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨੇ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਸੁਣ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਆ ਰਿਹਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿੰਨਾਂ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਬੋਲੋ ਜੀ। ਵਾਹਿਗੁਰੂ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤੇ ਆਵੇ ਚੇਤਾ ਮਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸ਼ਿਆ ਰਿਆਇਤ। ਦੇਖ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮਦਾਨ, ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗੇ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਅੰਤਰਜਾਮੀ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ। ਹੋਰ ਗੁਰਦੁਆਰਿਆਂ, ਗੁਰਧਾਮਾਂ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ, ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਧੰਨ ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੀ ਕਿਰਪਾ, ਬਖਸ਼ਿਸ਼, ਰਹਿਮਤ ਦਾ ਸਦਕਾ ਸ਼ਾਮ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ, ਚੱਲ ਰਹੀ ਲੜੀਵਾਰ ਕਥਾ, ਗੁਰਮਤ ਵਿਚਾਰਾਂ ਹੋਈਆਂ, ਢਾਡੀ ਸਿੰਘਾਂ ਨੇ ਇਤਿਹਾਸ ਦੀਆਂ ਵਿਚਾਰਾਂ ਕੀਤੀਆਂ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਗਾਇਨ ਹੋਏ, ਕਿਰਪਾ ਕਰਨੀ ਸਮੁੱਚੀ ਸੇਵਾ ਨਿਭਾਉਂਦਿਆਂ, ਬਾਣੀ ਪੜ੍ਹਦਿਆਂ, ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਅੱਗੇ ਤੋਂ ਸਮੱਤ ਬਖਸ਼ਣੀ, ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉੱਦਮ ਬਖਸ਼ਣੇ ਆਪ ਜੀ ਦੇ ਦਰ ਘਰ ਦੇ ਸੇਵਕ ਸਮੂਹ ਨਾਰੰਗ ਪਰਿਵਾਰ ਸੋਹੀ ਪਰਿਵਾਰ ਵੱਲੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਬੇਟੀ ਸਮਾਇਆ ਕੌਰ ਦੇ ਪਹਿਲੇ ਜਨਮ ਦਿਨ ਦੀ ਖੁਸ਼ੀ ਦੇ ਅੰਦਰ ਸੇਵਾਵਾਂ ਨਿਭਾਈਆਂ ਗਈਆਂ। ਕਿਰਪਾ ਕਰਨੀ ਬੱਚੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਦਰੋਂ ਘਰੋਂ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ, ਲੰਮੇਰੀ ਉਮਰ ਵਿੱਚ ਵਿਦਿਆ ਦੇ ਦਾਨ, ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਨਾ ਜੀ। ਇਸ ਵੇਲੇ ਦੀਵਾਨ ਦੀ ਸਮਾਪਤੀ ਦੀ ਅਰਦਾਸ, ਅੱਖਰ ਵੱਧ ਘੱਟ ਭੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਕਿਰਪਾ ਕਰੋ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ, ਅਕਾਲ ਕੀ ਤਵੀ ਚਲਾਇਓ,

ਸੋਇਲਾ ਹਉ ਵਾਰਿ ਜਿਸ ਸੋਇਲੇ ਸਦਾ ਸੁਖ ਹੋਇ।

ਪਹਿਲਾਂ ਨਗਰ ਬੈਠਾਲ ਰਵਚੰਦ ਦੀਪਕ ਬਣੇ ਕਾਰਕਾ ਮੰਡਲ ਮੋਤੀ ਧੂਪ ਮਾਲੇ ਆਂਦੋਲੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ

ਸਾਖੀ ਜੋ ਪ੍ਰਗਟ ਹੋਏ ਜੋ ਤਿਸ ਭਾਵੈ ਸਵਾਸੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਧਿਨੋ ਮੋਹੇ ਆਈ ਪਿਆਸਾ ਕ੍ਰਿਪਾ ਜਲ ਦੇਹ ਨਾਨਕ ਸਰ ਕੋ ਹੋਏ ਜਾ ਤੇ ਤੇਰੇ ਨਾਮ ਵਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਕੋ ਭਰਿਆ ਮਨ ਸਾਧੂ ਖੰਡਲ ਖੰਡਾਰੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਨਿਰਮੰਡਲ ਮੰਡਾ ਵੇ ਕਰ ਸਾਧੂ ਅੰਜਲੀ ਪੁਨ ਵ

ਸੇ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਮ

0: ਅੰਤਰ ਜਾਮੀ ਪੁਰਖ ਵਿਧਾਤੇ
1: ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਈ ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਧੰਨਵਾਦ ਹੈ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਨੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਸ਼ਾਮ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਸੋਹਿਲਾ ਸਾਹਿਬ ਪਾਵਨ ਬਾਣੀ ਦੇ ਪਾਠ ਹੋਏ ਕਿਰਪਾ ਕਰਨੀ ਬਾਣੀ ਪੜ੍ਹਦੇ ਹਾਂ ਸੇਵਾ ਨਿਭਾਉਂਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਣੀ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉੱਦਮ ਬਖਸ਼ਿਸ਼ ਕਰਨੇ ਕਿਰਪਾ ਕਰੋ ਜੀ ਆਪ ਜੀ ਦੇ ਸੁੱਖ ਆਸਣ ਤਿਆਰ ਹਨ ਆਪ ਆਪਣੇ ਸੁੱਖ ਆਸਣ ਸਥਾਨਾਂ 'ਤੇ ਵਿਸ਼ਰਾਮ ਕਰੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਫਿਰ ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕਰਕੇ ਨਿਹਾਲ ਕਰਨਾ ਜੀ ਸੁੱਖ ਆਸਣ ਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ ਸੁੱਖ ਹੋਵੇ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਇੱਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੈ ਵਿਖ ਖਾਈ ਮਾਇਆ ਮੋਹ ਪਰਮ ਬੈ ਪੂਲੇ ਸੁਦਾਰਾ ਸਮਰੀਤ ਲਗਾਈ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤੇ ਮਲੰਤ ਜੰਤਰਾ ਸਮਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੂ ਸ਼ਰਨਾਈ ਇੱਕ ਅਰਦਾਸ ਪਾਠ ਕੀਰਤ ਕੀ

ਵਾਹਿਗੁਰੂ ਕਾ ਜਨਮ ਮਰਨ ਦਹਜਾਇ ਸੱਜਣ ਸੱਚਾ ਪਾਤਸ਼ਾਹ ਸ੍ਰੀ ਸ਼ਾਮ ਦਾ ਸ਼ਾਹ ਜਿਸ ਪਾਸ ਬੈਠਿਆ ਸੋਈਆ ਸਭਨਾਂ ਦਾ ਵੇਸਾ ਜਿਸ ਪਾਸ ਬੈਠਿਆ ਸੋਈਆ ਸਭਨਾਂ ਦਾ ਵੇਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਦੂਜਾ ਆਇਆ ਤੇ ਕੋਈ ਨੇਤਰੇ ਮੈਂ ਵਾਹਿਗੁਰੂ ਸਾਹਿਬ ਜੀਓ ਬੇਲਾਵਲ ਮਹੱਲਾ ਪੰਜਵਾਂ ਸੁਖ ਨਿਧਾਨ ਪ੍ਰੀਤਮ ਪ੍ਰਭੇਰੇ ਅਗਣਤ ਗੁਣ ਠਾਕੁਰ ਪ੍ਰਭ ਤੇਰੇ ਮੋਹਿ ਅਨਾਥ ਤੁਮਰੀ ਸ਼ਰਨ ਆਈ ਕਰ ਕਿਰਪਾ ਹਰ ਚਰਨ ਦਿਆਈ ਸੁਖ ਨਿਧਾਨ ਪ੍ਰੀਤਮ ਬ੍ਰਹ ਮੇਰੇ ਅਗਣਤ ਗੁਣ ਠਾਕੁਰ ਪ੍ਰਭ ਤੇਰੇ ਮੋਹਿ ਅਨਾਥ ਤੁਮਰੀ ਸ਼ਰਨ ਆਈ ਕਰ ਕਿਰਪਾ

ਚਰਨ ਕਮਲ ਸੰਗ ਲਾਗੀ ਪ੍ਰੀਤ ਬਿਸਰ ਗਈ ਸਭ ਦੁਰਮਤ ਰੀਤ ਮੰਤਰ ਅੰਤਰ ਹਰ ਹਰ ਮੰਤ ਨਾਨਕ ਭਗਤਨ ਕੈ ਕਰ ਸਦਾ ਆਨੰਦ ਚਰਨ ਕਮਲ ਸਿਉਂ ਲਾਗੀ ਪ੍ਰੀਤ ਬਿਸਰ ਗਈ

ਅਤੇ ਬੇਲਾਵਲ ਮਹੱਲਾ ਪੰਜਵਾਂ ਸੁਖ ਨਿਧਾਨ ਪ੍ਰੀਤਮ ਬ੍ਰਹਮ ਮੇਰੇ ਅਗਣਿਤ ਗੁਣ ਠਾਕੁਰ ਪ੍ਰਭ ਤੇਰੇ ਮੋਹੇ ਅਨਾਥ ਤੁਮਰੀ ਸ਼ਰਨਾਈ ਕਰ ਕਿਰਪਾ ਹਰ ਚਰਨ ਧਿਆਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ।

ਕੂੜਾ ਤੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਖਿਆ ਨਾਲ ਹੁਕਮੀ ਹੋਮਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਮਨ ਜੀਆ ਹੁਕਮ ਲੈ ਵਡਿਆਈ ਹੁਕਮੀ ਉਤਮ ਨੀਚਾ ਹੁਕਮ ਲੇਖਾ ਦੁੱਖ ਸੁੱਖ ਪਾਈਐ ਇੱਕ ਨਾ ਹੁਕਮੀ ਬਖਸੀ ਸ ਇੱਕ ਹੁਕਮੀ ਸਦਾ ਭਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੈ ਤਾਂ ਹੁਕਮੈ ਕਹਿ ਨਾ ਕੋਈ ਗਾਵੈ ਕੁਤਾਣ ਹੋਵੈ ਕਿਸੈ ਤਾਣ ਗਾਵੈ ਕੁਦਾ ਜਣੇ ਨਿਸ਼ਾਨ ਗਾਵੈ ਕੋ ਗੁਣ ਮਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇਤਨ ਕਿਹੇ

ਕਥਨਾ ਕਥੀਨ ਆਵੈ ਤੂਟਾ ਕਾਥ ਕਥ ਕਥੀ ਕੋਟੀ ਕੁੜਕੂਟਾ ਦੀਂਦਾ ਦੇ ਲੈਂਦੇ ਥਕਵਾਹੇ ਜੁਗਾ ਜੁਗੰਦਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਸ਼ੈ ਵੇ ਪ੍ਰਭਾਵ ਸਾਚਾ ਸਾਹਿਬ ਸਾਚ

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵਾ ਕੁਪੜਾ ਨਦਰੀ ਮੂਹ ਦੁਆਰ ਨਾਨਕ ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ।

ਜੀਤ ਸੁਭਾਵਾ ਮਨ ਬਾਣੀ ਕੇ ਨਾਏ ਕਰੀ ਜੇਤੀ ਸਰਠ ਪਾਈ ਵੇਖਾ ਮਨ ਕਰਮਾ ਕੇ ਮਿਲਾ ਲਈ ਮਾਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਕਦੀ ਬਜਾਈ ਸਭਨਾ ਨੀਆਂ ਕਾ ਇੱਕ ਦਾਤਾ ਸੂ ਮੈਂ ਵਿਸਰ ਨਾ ਜਾਈ ਜੇ ਜੁਗਚਾਰੇ ਆਰ ਜਾਓ ਦਸੂਣੀ ਹੋਏ ਨਵਾਂ ਖੰਡਾ ਵੇ ਜਾਣੀਐ ਨਾ ਚਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਜ਼ਰ ਨ ਆਵਈ ਤਾਂ ਬਾਤ ਨ ਪੁੱਛਿਆ ਕੇ ਕੀਟਾ ਅੰਦਰ ਕੀਟਾ ਕਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਦਿਆ ਗੁਣ ਦੇ ਤੇ ਹਾ ਕੋਏ ਨ ਸੁਝਾਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਵੀ ਸੁਰਨਾ ਸੁਣਿਆ ਦਰਦ ਵਰਿਆ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪਏ ਨ ਸੱਕਾ ਕਾਲ ਨਾਨਕ ਭਗਤਾਂ ਸਦਾ ਵਿਗਾ ਸੁਣਿਆ ਦੂ ਪਾਪ ਕਾ ਨਾਸ਼ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਕਸਲਾ ਹਨੁਮੰਦ ਸੁਣਿਆ ਜੋ ਜੋ ਤਨ ਭੇਦ ਸੁਣਿਆ ਸਾਰ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂ ਪਾਪ ਕਾ ਨਾਸ਼ ਸੁਣਿਆ ਸਤਸੰਤੋ ਗਿਆਨ ਸੁਣਿਆ ਅੜਸੜ ਕਾ ਇਸ਼ਨਾ

ਪਾਤਸ਼ਾਹ ਸੁਣਿਆ ਦੇ ਪਾਵੀ ਰਾਹੂ ਸੁਣਿਆ ਹਾਥ ਵੀ ਸਗਾਹੂ ਨਾਨਕ ਭਗਤਾਂ ਸਦਾ ਵਿਗਾ ਸੁਣਿਆ ਦੂ ਪਾਪ ਕਾ ਨਾਸ਼।

ਮੰਨਾ ਸਰਤਵਾ ਮਨ ਬੁੱਧ ਮੰਨਾ ਸਗਲ ਪਵਨ ਗੀ ਸੁਧਾ ਮੰਨਾ ਮਚੂਟਾ ਨਾ ਖਾਏ ਮੰਨਾ ਨਿਮਕਾ ਸਾਧਨ ਜਾਏ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣ ਮਨ ਕੋਏ ਮੰਨਾ ਮਾਰਗ ਠਾਕਰ ਪਾਏ ਮੰਨਾ ਬਸੋ ਪ੍ਰਗਟ ਜਾਏ ਮੰਨਾ ਮਗ ਨਾ ਚੱਲਾ ਪੰਥ ਮੰਨਾ ਤਮਸੇ ਤੀਸਰ ਮੰਨ ਦੇ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣ ਮਨ ਕੋਏ ਮੰਨਾ ਪਾਵਾ ਮੋਹ ਦੁਆਰ ਮੰਨਾ ਪਰਵਾਰੇ ਸਾਧਾਰ ਮੰਨਾ ਤਰੈ ਤਾਰੇ।

ਏਤਾ ਤਾਣ ਸਵਾਲ ਹਰੂਪ ਕੇਤੀ ਦਾ ਜਨੇ ਗਣਗੂਤ ਕੀਤਾ ਬਸਾਓ ਏਕੂ ਕਾ ਭਾਉ ਦਿੱਤੇ ਹੋ ਏ ਲਾ ਦਰੀਆ

ਅਕਰੀ ਲੱਕਣ ਮੁੱਲ ਨਿਰਮਾਣ ਕਰਾਂ ਸਤਸੰਜ ਖਾਂ ਜਿੰਨੇ ਲੱਕੇ ਦਸਰਣਾਏ ਦੀ ਪਰਮਾਏ ਦਿੰਦੇ ਪਾਏ।

ਭਰੀਆ ਮਿਲਪਾ ਪਾਂਗਾ ਸੰਗੇ ਉਤੋਂ ਪੈ ਨਾਵੈ ਕੈਰੰ ਪੁੰਨੀ ਪਾਪੀ ਆਖਰਣਾ ਹੀ ਕਰਕਾ ਕਰਨਾ ਨਿਖਲਾ ਜਾਓ।

ਥਿਤ ਵਾਰਣਾ ਜੋਗੀ ਜਾਣਾ ਰੁੱਤ ਮਾਹੁ ਨਾ ਕੋਈ ਜਾਗਰਤਾ ਸਿਰਠੀ ਕੋ ਸਾਜੇ ਆਪੇ ਜਾਣਾ ਸੋਈ ਕਿਵ ਕਰੇ ਆਖਾ ਕਿਵਸਾਲਾ ਹੀ ਕਿਉਂ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ।

ਸਕੈ ਕੋਇ। ਜੇ ਕੋ ਖਾਏ ਗਏ ਆਖਣ ਬਾਈ ਉਹ ਜਾਣਾ, ਜਿਤੀਆਂ ਮੈਂ ਖਾਏ ਆਪੇ ਜਾਣਾ, ਆਪੇ ਦੇ ਆਖ ਸੇ ਪੇ ਗਈ ਗੇ।

ਜੇ ਬਣ ਪਾਵਾ ਤੇ ਮਨ ਹੋਏ, ਨਾਨਕ ਜਾਣਾ ਸਾਚਾ ਸੋਏ। ਜੇ ਕੂ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰ ਗਾਵਾਰ। ਸੋ ਦਰ ਕਿਹਾ ਸੂਕਰ ਕਿਹਾ, ਜਿਸ ਸਭ ਸੰਭਾਲੇ।

ਧਰਮ ਵਿਚਾਰੇ, ਗਾਵਹਿ ਸਰਵ ਬ੍ਰਹਮਾ ਦੇਵੀ ਸੁਣ ਸਦਾ ਸਵਾਰੇ, ਗਾਵਹਿ ਇੰਦੇ ਦਾਸਨ ਬੈਠੇ ਦੇਵਤਿਆਂ ਨਰਨਾਲੇ, ਗਾਵਹਿ ਸਿੱਧ ਸਮਾਧੀ ਅੰਦਰ ਗਾਮਨ ਸਾਧ ਵਿਚਾਰੇ, ਗਾਮਨ ਜਤੀ ਸਤੀ ਸੰਦੋਖੀ ਗਾਵਹਿ ਵੀਰ ਕਰਾਰੇ, ਗਾਵਨ ਪੰਡਾ ਪੰਡਰ ਖੀਸਰ ਜੁਗ ਜੁਗ ਵੇਦਾ ਨਾਲੇ, ਗਾਵਹਿ ਮੋਹਣੀਆ ਮਨਮੋਹਨਾ ਸੁਰਗਾ ਮਾਸ਼ ਪਿਆਲੇ, ਗਾਵਨ ਰਤਨੇ ਪਾਏ ਤੇਰੇ ਅੜਸਰ ਤੀਰਥ ਨਾਲੇ, ਗਾਵਹਿ ਜੂਦ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ, ਗਾਵਹਿ ਖਣਮੰਡਲ ਵਰ ਪੰਡਾ ਕਰਕਾ ਰੱਖੇ ਤਾਰੇ, ਸੇਈ ਤੁਧਨੋਂ ਗਾਵਹਿ ਜੂਤਰ ਬਾਵਨ ਰਤੇ ਤੇਰੇ ਪੁੱਤਰ ਸਾਲੇ, ਹੋਰ ਕੀਤੇ ਗਾਮਨ ਸੇ ਮੈਂ ਚਿਤਨ ਆਵਨ ਨਾਨਕਿਆ ਵਿਚਾਰੇ, ਸੋਈ ਸੋਈ ਸਦਾ ਸਾ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨ ਜਾਸੀ ਰਚਨਾ ਨਿੰਦਰ ਚਾਈ, ਰੰਗੀ ਰੰਗੀ ਭਾਤੀ ਕਾਰ ਕਰ ਜਿਨਸੀ ਮਾਇਆ ਜਿਨ ਪਾਈ।

ਸੱਚਾ ਮਨਸੋਏ ਸੱਚ ਖੰਡ ਵਸੀ ਨਿਰੰਕਾਰ ਕਰ ਕਰ ਵੇਖਿਆ ਨਿਧਰ ਨਿਹਾਤ ਤਿੱਥੈ ਖੰਡ ਮੰਡਲ ਬ੍ਰਹਮੰਡ ਜੇ ਕੋ ਕਥਾ ਤਾਂ ਅੰਤਰ ਅੰਤ।

ਤਵੈ ਸਰਵਨਾਮ ਕਥਾ ਕਮਨ ਕਰਮ ਨਾਮ ਵਰਣ ਸੁਮਤ ਭੁਜੰਗ ਪ੍ਰਿਆਰ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰਗਾ ਰੂਪੇ ਨਮਸਤੰਗਾ ਅਨੂਪੇ ਨਮਸਤੰਗਾ ਭੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਏ ਨਮਸਤੰਗਾ ਜਾਏ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਨਾਮੇ ਨਮਸਤੰਗਾ ਠਾਮੇ ਨਮਸਤੰਗਾ ਕਰਮੰ ਨਮਸਤੰਗਾ ਧਰਮੰ ਨਮਸਤੰਗਾ ਨਾਮੰ ਨਮਸਤੰਗਾ ਤਾਮੰ ਨਮਸਤੰਗਾ ਜੀਤੇ ਨਮਸਤੰਗਾ ਪੀਤੇ ਨਮਸਤੰਗਾ ਬਾਹੇ ਨਮਸਤੰਗਾ ਟਾਹੇ ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਦੇ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗ ਉਦਾਰੇ ਨਮਸਤੰਗਾ ਪਾਰੇ ਨਮਸਤੰਗ ਸਵੇਕਾ ਨਮਸਤੰਗਾ ਅਨੇਕਾ ਨਮਸਤੰਗਾ ਬੂਤੇ ਨਮਸਤੰਗਾ ਅਜੂਬੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਪੇਸੇ ਨਮਸਤੰਗ ਨਿਰਦਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਤੂਤੇ ਨਮਸਤੰਗਾ ਭੂਤੇ ਨਮਸਤੰਗਾ ਲੋਕੇ ਨਮਸਤੰਗਾ ਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗਾ ਥਾਪੇ ਨਮਸਤੰਗ ਧਰਮਾਨੇ ਨਮਸਤੰਗ ਨਿਦਾਨੇ ਨਮਸਤੰਗਾ ਗਾਹੇ ਨਮਸਤੰਗਾ ਬਾਹੇ ਨਮਸਤੰਗ ਦਰਵਰਗੇ ਨਮਸਤੰਗਾ ਸਰਗੇ ਨਮਸਤੰਗ ਪਰਭੁਗੇ ਨਮਸਤੰਗ ਸਜੋਗੇ ਨਮਸਤੰਗਾ ਰੰਗੇ ਨਮਸਤੰਗਾ ਭੰਗੇ ਨਮਸਤੰਗਾ ਗਮੇ ਨਮਸਤਸਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਆਜਾਤੇ ਨਮਸਤੰਗ ਆਪਾਤੇ ਨਮਸਤੰਗ ਅਮਜਬੇ ਨਮਸਤਸਤ ਅਜਮੇ ਅਦੇਸੰਗ ਆਦੇਸੇ ਨਮਸਤੰਗ ਅਪੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਵਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਾਪੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਾਪਾਲੇ ਨਮਸਤਸਤ ਦੇਵੈ ਨਮਸਤੰਗ ਅਭੀਵੈ ਨਮਸਤੰਗ ਅਜਨਮੇ ਨਮਸਤੰਗ ਸੁਬਨਮੇ ਨਮੋ ਸਰਵਗੌਣੇ ਨਮੋ ਸਰਾਪੌਣੇ ਨਮੋ ਸਰਵਰੰਗੇ ਨਮੋ ਸਰਾਪੰਗੇ ਨਮੋ ਕਾਲਕਾਲੇ ਨਮਸਤਸਤ ਦਿਆਲੇ ਨਮਸਤੰਗ ਅਭਰਣੇ ਨਮਸਤੰਗ ਅਮਰਣੇ

ਸਰਵਦੰਦੇ ਨਮੋ ਸਦਾ ਮੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਆਨੰਦੇ ਨਮਸਤੰਗ ਮਹੰਦੇ ਨਮਸਤਸਤ ਰਾਗੇ ਨਮਸਤੰਗ ਸੁਭਾਗੇ ਨਮੋ ਸਰਵਸੁਖੰ ਨਮੋ ਸਰਾਭੁਖੰ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵਦਿਆ।

ਨਮਸਤ ਮੰਗਾ ਗੰਜੇ, ਨਮਸਤ ਮੰਗਾ ਪੰਜੇ, ਨਮਸਤ ਮੰਗਾ ਕਾਲੇ, ਨਮਸਤ ਮੰਗਾ ਪਾਲੇ, ਨਮੋ ਸਰਬਦੇਸੇ, ਨਮੋ ਸਰਾਬੇਸੇ, ਨਮੋ ਰਾਜ ਰਾਜੇ, ਨਮੋ ਸਾ ਸਾਜੇ, ਨਮੋ ਸਾ ਸਾਹੇ, ਨਮੋ ਮਾ ਮਾਹੇ, ਨਮੋ ਗੀਤ ਗੀਤੇ, ਨਮੋ ਪ੍ਰੀਤ ਪ੍ਰੀਤੇ, ਨਮੋ ਰੋਖ ਰੋਖੇ, ਨਮੋ ਸੋ ਸੋਖੇ, ਨਮੋ ਸਰਬਰੋਗੇ, ਨਮੋ ਸਰਾਭੋਗੇ, ਨਮੋ ਸਰਬਜੀਤੰ, ਨਮੋ ਸਰਾਪੀਤੰ, ਨਮੋ ਸਰਬਗਿਆਨ, ਨਮੋ ਪਰਮਥਾਨ, ਨਮੋ ਸਰਬ ਮੰਤਰੰ, ਨਮੋ ਸਰਬਜੰਤਰੰ, ਨਮੋ ਸਰਬਦ੍ਰਿਸੰ, ਨਮੋ ਸਰਾਕ੍ਰਿਸੰ, ਨਮੋ ਸਰਬਰੰਗੇ ਤ੍ਰਿਭੰਗੀ ਅਨੰਗੇ, ਨਮੋ ਜੀਵ ਜੀਵੰ, ਨਮੋ ਬੀਜ ਬੀਜੇ ਆਖਿਜੇ ਆਪਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮ ਵਰਣਾਸੀ ਸਦਾ ਸਰਬਦਾ ਰਿਦ ਸਿਦੰ ਨਵਾਸੀ ਚਰਪਣ ਸ਼ੰਤ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰਗ ਅਲਾ ਕਰਮੰਗ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਬਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬਾਂ ਭੂਤਾ ਸਰਬਾਂ ਜੁਗਤਾ ਸਰਬੰਗ ਦੇਵੰ ਸਰਬੰਗ ਬੇਵੰ ਸਰਬੰਗ ਕਾਲੇ

ਅਕਾਲ ਪੁਰਖ ਆਦੇਸ਼। ਧਰਮ ਤਾਂ ਸੋ ਬ੍ਰਹਮ ਰਹਿ ਭੂਤ ਲਖ ਪੀਸਾ ਅੰਗਰਾ ਨਰੰਗ ਜਾਕੈ ਜਾਤ ਪਾ ਨਾਮ ਗਰਭ ਗੰਜਾ ਦੁਸ਼ਟ ਬੰਜਨ ਮੁੰਦਾਏ ਕਾਮ ਆਪ ਰੂਪ ਅਮੀਗਨ ਉਸਤਦੇ ਪੁਰਖ ਵਧੂਤਾ ਗਰਭ ਗੰਜਨ ਸਰਾ ਭੰਜਨ ਆਦਿ ਨੂੰ ਬਸੂਤ ਅੰਗਹੀਣ ਭੰਗ ਅਨਾਤਮ ਇਹ ਪੁਰਖਾ ਪਾਰ ਸਰਬ ਲਾਇਕ ਸਰਬ ਕਾਇਕ।

ਮੇਰਾ ਕਾਮੇ। ਭੁਜੰਗ ਪ੍ਰਿਆ ਰਿਸ਼ਾਂਦ ਚਤੁਰ ਚਕਰ ਕਰਤਾ ਚਤੁਰ ਚਕਰ ਹਰਤਾ ਚਤੁਰ ਚਕਰ ਦਾਨੇ ਚਤੁਰ ਚਕਰ ਜਾਨੇ ਚਤੁਰ ਚਕਰ ਵਰਤੀ ਚਤੁਰ ਚਕਰ ਵਰਤੀ ਚਤੁਰ ਚਕਰ ਪਾਲੇ ਚਤੁਰ ਚਕਰ ਕਾਲੇ ਚਤੁਰ ਚਕਰ।

ਪਵਿੱਤਰਾ ਪਰਸੀਸਾ ਆਦਿਸਾ ਆਦ੍ਰਿਸਾ ਆਗ੍ਰਿਸਾ ਭਗਵਤੀ ਸ਼ਾਂਤਵੈ ਪ੍ਰਸਾ ਕਥਤੇ ਕੇ ਆ ਸ਼ਿਜ ਦੇਸਾ ਕੇ ਆ ਭਿਜ ਭੇਸਾ ਕੇ ਆ ਗੰਜ ਕਰਮ ਕੇ ਆ ਪੰਜ ਬ੍ਰਹਮ ਕੇ ਆ ਭਿਜ ਲੋਕਾ ਕੇ ਆ ਦਿਸੁਕਾ ਕੇ ਅਵਧੂਤ ਵਰਣ ਕੇ ਵਿਭੂਤ ਕਰਨ ਕੇ ਰਾਜਨ ਪ੍ਰਭਾ ਹੈ ਕੇ ਧਰਮੰ ਤੁਜਾ ਹੈ ਕੇ ਅਸ਼ੋਕ ਵਰਣ ਕੇ ਸਰਬਾਇ ਅਪਰਣ ਕੇ ਜਗਤੰ ਕ੍ਰਿਤੀ ਹੈ ਕੇ ਸ਼ਤਰੰ ਛਤਰੀ ਹੈ ਕੇ ਬ੍ਰਹਮੰ ਸਰੂਪ ਕੇ ਅਨੁਭਾਨੁਪ ਕੇ ਆਦਿ ਦੀਵ ਹੈ ਕੇ ਆਪ ਭੀਮ ਹੈ

ਕੇ ਰੋਜੀ ਦੇਹੰਦ ਹੈ ਕਿ ਰਾਜ ਕੇ ਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਵਤਰ ਮਾਨਿਆ ਕਿ ਸਰਵਤਰ ਦਾਨਿਆ ਕਿ ਸਰਵਤਰ ਗਾਉਣੇ ਕਿ ਸਰਵਤਰ ਪਾਉਣੇ ਕਿ ਸਰਵਤਰ ਦੇਸਾ ਕਿ ਸਰਵਤਰ ਪੇਸਾ ਕਿ ਸਰਵਤਰ ਰਾਜਾ ਕਿ ਸਰਵਤਰ ਸਾਜਾ ਕਿ ਸਰਵਤਰ ਦੀਨਾ ਕਿ ਸਰਵਤਰ ਅਣੀਨਾ ਕਿ ਸਰਵਤਰ ਜਾਹੂ ਕਿ ਸਰਵਤਰ ਪਾਹੂ ਕਿ ਸਰਵਤਰ ਦੇਸਾ ਕਿ ਸਰਵਤਰ ਪੇਸਾ ਕਿ ਸਰਵਤਰ ਕਾਲਾ ਕਿ ਸਰਵਤਰ ਪਾਲਾ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜਾ ਕਿ ਸਰਵਤਰ ਰਾਜਾ ਕਿ ਸਰਵਤਰ ਸੁਖਾ ਕਿ ਸਰਵਤਰ ਭੁੱਖਾ ਕਿ ਸਰਵਤਰ ਤਰਾਣ ਕਿ ਸਰਵਤਰ ਪ੍ਰਾਣ ਕਿ ਸਰਵਤਰ ਦੇਸਾ ਕਿ

ਕੇ ਸਰਵਤਰ ਜਾਪਿਆ, ਕੇ ਸਰਵਤਰ ਸਾਪਿਆ, ਕੇ ਸਰਵਤਰ ਭੰਨ, ਕੇ ਸਰਵਤਰ ਮਨ, ਕੇ ਸਰਵਤਰ ਇੰਦਰ, ਕੇ ਸਰਵਤਰ ਚੰਦਰ, ਕੇ ਸਰਵੰ ਕਲੀਮ, ਕੇ ਪਰਮੰ ਫਹੀਮ, ਕੇ ਆਕਲ ਅਲਾਮ, ਕੇ ਸਾਹਿਬ ਕਲਾਮ, ਕੇ ਹੁਸਨ ਅਲ ਵਜੂ ਹੈ, ਤਮਾਮ ਦਾ ਰਜੂ ਹੈ, ਹਮੇਸ਼ਰ ਸਲਾਮ, ਸਲੀਕਤ ਮੁਦਾਮ, ਗਨੀਮਲ ਸ਼ਿਕਸ਼ਤੇ, ਗਰੀਬਲ ਬਰਸਤੈ, ਬਿਲਦਲ ਮਕਾਨੈ, ਜਮੀਨਦਲ ਜਮਾਨੈ, ਤਮੀਚਲ ਤਮਾਮੈ, ਰੁਜੂਅਲ ਨਿਦਾਨੈ, ਹਰੀ ਫਲਾ ਜੀਮੈ, ਰਜਾਇਕ ਯਕੀਨੈ।

ਖਰਪੁਲਿਸ਼ਾਂ ਦੁਆ ਪ੍ਰਸਾਦ ਸਰਬੰ ਹੁੰਦਾ ਸਰਬੰ ਗੰਦਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣ ਸਰਬੰ ਤ੍ਰਾਣ ਸਰਬੰ ਕਰਮਾ ਸਰਬੰ ਧਰਮ ਸਰਬਾਂ ਜੂਤਾ ਸਰਬਾਂ ਮੁਕਤਾ ਰਿਸ਼ਾਵਰ ਸੰਦਵੈ ਪ੍ਰਸਾਦ ਨਮੋ ਨਰਕਨਾਸੇ ਸਦਾਵੰ ਪ੍ਰਕਾਸੇ ਅਨੰਗੰ ਸਰੂਪੇ ਅਪੰਗੰ ਵਿਭੂਤੇ ਪਰਮਾਥੰ ਪਰਮਾਥੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਭਾਵ ਬੂਤੇ ਅਨੰਗੀ ਅਨਾਮੇ ਤਰਭੰਗੀ ਤਰਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨ ਪੁੱਤਰਾ ਨ ਪੁੱਤਰਾ ਨ ਸੁੱਤਰਾ ਨ ਮਿੱਤਰਾ ਨ ਤਾਤਾ ਨ ਮਾਤਾ ਨ ਜਾਤਾ ਨ ਪਾਤਾ ਨਿਰਸਾਕੰ ਸਰੀਕੈ ਮਿਤੋ ਮੀਕੈ ਸਦੈਵੰ ਪ੍ਰਭਾਹੈ ਅਜੈ ਹੈ ਅਜਾ ਹੈ ਭਗਵਤੀ ਸ਼ੰਤਵੈ ਪ੍ਰਸਾਦ ਕੇ ਜਾਹਰ ਹਜੂਰ ਹੈ ਕਿ ਆਜਰ ਹਜੂਰ ਹੈ ਮੇਸਰ ਸਲਾਮ ਹੈ ਸਮਸਤਲ ਕਲਾਮ ਹੈ ਕਿ ਸਾਹਿਬ ਦਮਾਗ ਹੈ ਕਿ ਸੰਚਰਾਗ ਹੈ ਕਿ ਕਾਮਲਾ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦੇਹਾਂ ਦਾ ਕਿ ਰਾਜ ਕਰ ਹਿੰਦ ਹੈ ਕਰੀਮ ਉਲ ਕਮਾਲ ਹੈ ਕਿ ਸੰਜਮਾਲ ਹੈ ਗਨੀਮੁਲ ਖਿਰਾਜ ਹੈ ਗਰੀਬ ਉਲ ਨਵਾਜ ਹੈ।

ਹਰ ਨਰਿਆ ਖੰਡ ਵਰ ਨਰਿਆ ਮੰਡ ਅਨੁਭਵ ਅਨਾਸ ਮਨ ਮਨ ਪ੍ਰਕਾਸ਼ ਗੁਣ ਕਨ ਪਰਣਾ ਜਲ ਥਲ ਮਦਾਮ ਅਨਸ਼ੀਤੀ ਅੰਗ ਆਸਨੀ

ਕਾਲੇ ਹੈ ਅਰਕਾਲੇ ਹੈ ਕਲਖੰਦਨ ਹੈ ਮਹਿਬੰਦਨ ਹੈ ਜਗਦੀਸ਼ਵਰ ਹੈ ਪਰਮੇਸ਼ਵਰ ਹੈ ਕਲਕਾਰਨ ਹੈ ਸਰਬ ਬਾਲਣ ਹੈ ਤ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨਮਾਨੀਏ ਹੈ ਜਗਜਾਨੀਏ ਹੈ ਸਰਬੰਬਰ ਹੈ ਸਰਬੰਕਰ ਹੈ ਸਰਬਾਸੀਏ ਹੈ ਸਰਬਨਾਸੀਏ ਹੈ ਕਰੁਣਾਕਾਰ ਹੈ ਵਿਸ਼ਵੰਬਰ ਹੈ ਸਰਬਵੇਸ਼ਵਰ ਹੈ ਜਗਦੀਸ਼ਵਰ ਹੈ।

ਵਾਸੀ ਅਜਾਇਬ ਬਿਭੂਤੇ ਗਜਾਇਬ ਕਨੀਮੇ ਹਰੀਅੰ ਕਰੀਅੰ ਕਰੀਮਲ ਰਹੀਮੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਅੰਬਭ ਸੁਭੰ ਸਰਬਦਾ ਸਰਬ ਜੁਗਤੇ

ਸਵਈਏ ਸਰਾਵਕ ਸੁਧ ਸੁਮ ਸਦਾਨ ਕੇ ਦੇ ਫਿਰਿਓ ਕਰ ਜੁਗ ਜਤੀ ਕੇ ਸੂਰ ਸਰਾਧਨ ਸੁਧ ਸੁਦਾਨਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਹੇ ਮਤ ਕੋ ਨ ਦੇਖੀਏ ਪ੍ਰਾਮ ਪਤੀ ਕੇ ਸ਼੍ਰੀ ਭਗਵਾਨ ਭਾਏ ਕਿਰਪਾ ਹੁੰਦੇ ਏਕ ਰਤੀ ਬਿਨ ਏਕ ਰਤੀ ਕੇ ਮਤ ਇਮਤੰਗ ਜਰੇ ਜਰ ਸੰਗਾ ਨੂੰ ਤੰਗ ਸੁਰੰਗ ਸਵਾਰੇ ਗੋਰ ਤੁਰੰਗ ਗੁਰੰਗ ਸੇਕੂ ਦਤਾ ਪੌਣ ਕੇ ਕੌਣ ਕੁਜਾਤਨ ਵਾਰੇ ਪਾਰੀ ਭਜਾਨ ਕੇ ਭੂ ਬਲੀ ਬੈਨਾਵਰ ਸੀਸ ਨ ਜਾਤ ਵਿਚਾਰੇ ਏਤੇ ਪੈਤਾ ਕੰਬ ਹੈ ਭੂਪਤਾ ਅੰਧ ਕੌਰੰਗੇ ਹੀ ਪਾਏ ਮਦਾਰੇ

ਵਿਚਾਰੇ ਭੂਤ ਭਵਿੱਖ ਭਵਾਨ ਕੇ ਭੂਪਤਾ ਕੌਣ ਗਣੇ ਨੀ ਜਾਤ ਵਿਚਾਰੇ ਸ਼੍ਰੀ ਪਾਤਸ਼ਾਹੀ ਭਗਵਾਨ ਭਜੇ ਬਿਨਾ ਅੰਤ ਕਾ ਅੰਤ ਕੇ ਦਾਨ ਸਦਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੀਮਾਨੇਕ

ਭਾਰੀ ਘੁਮਾਨ ਭਰੇ ਮਨ ਮੈਂ ਕਰ ਪਰਬਤ ਪੰਖਾ ਹਲੇ ਨਾ ਹਲੈਂਗੇ ਤੋਰਾ ਰੀਨ ਮਰੂਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ਼੍ਰੀਪਾ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨੇਦਾਨ ਚਲੈਂਗੇ ਵੀਰਾ ਪਾਰ ਬੜੇ ਬਰਿਆਰ ਅਬ ਚਾਹ ਰਹਿ ਸਾਰ ਕੀ ਧਾਰ ਪਛਈਆ ਧੂਰ ਤਦੇਸ਼ ਮਲਿੰਦ ਮਵਾਸਨ ਮਾਤੇ ਕ ਜਾਣ ਕੇ ਮਾਨ ਮਲਈਆ ਕਾੜੇ ਕਿੜਾਨ ਕੇ ਧੂੜ ਨਹਾਰ ਸੁਬਾਤਨੀ ਚਕਚਾ ਲਵਈਆ ਸਾਹਿਬਾ ਸ਼੍ਰੀ ਸਭ ਕੁ ਸਿਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਵਥਾਥ ਪੈਂਗੇ ਪੁਨ ਪਰਤਾਪਨ ਬਾੜ ਜੈ ਤੁਨ ਪਾਪਨ ਕੀ ਪਾ ਪੁੰਜ ਖਪੈਂਗੇ ਸਾਧ ਸਮੂੰਬਰ ਸੰਨ ਫਿਰੈ ਜਗ ਛਤਰ ਸਵੈ ਅਵਲੋ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਤਬ ਜੌਨ ਤਰਲੋਕ ਰਾਜ ਕਰੇਂਗੇ ਕੋਟ ਸ਼ਨਾਨ ਗਜਾਦਿਕ ਦਾਨਾ ਨੇ ਸਵੰਬਰ ਸਾਜ ਬਣੇਂਗੇ ਬ੍ਰਹਮ ਮਹੇਸਰ ਵਿਸ਼ਨ ਸੱਚੀ ਪਤਾ ਅੰਤ ਬਸੇ ਜਾਂ ਭਾਪ ਰਹੇਂਗੇ ਜੇ ਨਰ ਸ਼੍ਰੀ ਪਰ ਕੇ ਪ੍ਰਸਹ

ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਟ ਬੇਨਤੀ ਚੌਪਾਈ, ਅਮਰੀ ਕਰੋ ਹਾਦਰ ਚਾ ਪੂਰਨ ਹੋਏ ਚਿਲਕੀ, ਇੱਛਾ ਤਵ ਚਰਨ ਮਨ ਰਹਿ ਹਮਾਰਾ, ਇਪਨਾ ਜਾਣ ਕਰੂ ਪ੍ਰਤਪਾਰਾ। ਹਮਰੇ ਦੁਸ਼ਟ ਸਭਾ ਤੁਮ ਕਾਬੂ, ਆਪ ਹਾਰਦਾ ਮਹਿ ਬਚਾਵੋ, ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭਾ ਕਰਤਾਰਾ। ਮੋਰ ਇੱਛਾ ਨ ਕਰਦਾ ਕਰੀਆ, ਸਭਾ ਰਣਕਉ ਆ ਸੰਗਰੀਆ, ਪੂਰਨ ਹੋਏ ਹਮਾਰੀ ਆਸਾ। ਤੋਰ ਭਜਨ ਕੀ ਰਹਿ ਪਿਆਸਾ, ਤੁਮੈਂ ਛਾੜ ਕੋਈ ਅਵਰ ਨ ਤਿਆਹੂੰ, ਜੋ ਬਾਰ ਚਾਹੋ ਸੋ ਤੁਮ ਦੇ ਪਾਹੂੰ।

ਸਾਰ ਜਗਤ ਬਣਾਇਓ, ਦੇਵ ਦੈ ਜਚਨੀ ਬਜਾਇਓ, ਆਦਿ ਅੰਤੀ ਕੈ ਅਵਤਾਰਾ, ਸੋਈ ਗੁਰੂ ਸਮਝੀਓ ਮਾਰਾ, ਨਮਸ਼ਕਾਰ ਤਿਸੀ ਕੋ ਹਮਾਰੀ, ਸਕਲ ਪ੍ਰਜਾ ਜਨ ਆਪ ਸਵਾਰੀ, ਸਿਵਕਨ ਕੋ ਸਭ ਗੁਣ ਸਖਦੀ ਆ, ਸਤਰਨ ਕੋ ਪਾਲਮੋ, ਬਦ ਕੀ ਆ ਕੜਕੜ ਕੀ ਅੰਦਰ ਕੀ ਜਾਂਤ, ਭਲੇ ਬੁਰੇ ਕੀ ਪੀਰ ਪਛਾਣ, ਚੀਟੀ ਤੇ ਕੁੰਚਰਿਆ ਸੂਲਾ, ਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਰਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਗੇ ਸੁਖੀ, ਏਕ ਕੀ ਪੀਰ ਪਛਾਣਾ, ਕੜ ਕੜ ਕੇ ਪੜ ਪੜ ਕੀ ਜਾਣਾ, ਜਬਤ ਕਰਾ ਕਰਾ ਕਰਤਾਰਾ, ਪ੍ਰਜਾ ਤਰ ਤਵਲੇ ਅਪਾਰਾ, ਜਵਿਆ ਕਰਖ ਕਰ

ਆਪੇ ਆਪਣੀ ਬੁੱਧ ਹਜੇਤੀ ਵਰਣਾ ਭਿੰਨ ਭਿੰਨ ਦੇ ਤੇਤੀ ਤੁਮਰਾ ਲਖਾ ਨਾ ਜਾਏ ਬਸਾਰਾ ਕਿਹੇ ਬਿਧ ਸਜਾ ਪ੍ਰਥਮ ਸੰਸਾਰਾ ਏਕਾ ਰੂਪਾ ਨੂੰ ਸਰੂਪਾ ਰੰਗ ਭਯੋ ਰਾਵ ਕਈ ਪੂਪਾ ਅੰਡਾ ਜੀਰ ਜਸੇ ਤਜਕੀਨੀ ਉਤਬਰ ਖਾਨ ਮੋਹਰ ਰਾਜੀਨੀ ਕਹੂੰ ਫੂਲ ਰਾਜਾ ਹਮ ਬੈਠਾ ਕਹੂੰ ਸਿਵਨ ਬੈ ਸੰਗਰ।

ਸੰਗਰ ਦੁਸ਼ਟ ਜਤੇ ਉਠਵਤ ਉਤਪਾਤਾ ਸਗਨ ਮਲੇਸ਼ ਕਰੂ ਰਨਕਾਤਾ ਜੇ ਆਤੁ ਤਵ ਸ਼ਰਣੀ ਪਵਰੇ ਤਨਕਾ ਦੁਸ਼ਟ ਦੁਖਤ ਹਵੀ ਮਰੇ ਪੁਰਖ ਜਮਨ ਪਾਪਰੇ ਤੇ ਹਾਰੇ ਤਿਨਕੇ ਤੁਮ ਸੰਗੜ ਸਵਟਾਰੇ ਜੂ ਕਲ ਕੂ ਇਕ ਭਾਸ ਦੇ ਆਏ ਹੈ ਤਾਂ ਕਈ ਕਾਲ ਨਿਕਲਦਾ ਹੈ ਰੱਛਾ ਹੋਏ ਤਾਂ

ਅਨਿਜੈ ਅਰਧ ਸਾਹਿਬ ਹੰਦੀਨ ਕਹਿਜੈ ਭਾਦਰਵ ਸੁਧੀ ਅਸ਼ਟਮੀ ਰਾਵਾ ਰਾਤੀ ਸਤਰ ਦਰਵ ਗ੍ਰੰਥ ਸੁਧਾਰਾ ਸਵਈਆ।

ਵਸਾਇਆ ਕਹਿ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰਨਾਰ ਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨ।

ಸಂತೋಷ ಭಕ್ತರು ಪ್ರಿಯರು ಸಚನ ಮಿರ ಆಧಾರು ವಾಜಿ ಪಂಚ ಶಬ್ದ ತಿರ್ಕಾರ ಸುಭಾಗ ਘਰ ਸੁਭਾਗਾ ਸ਼ਬਦ ਵਾਜੇ ਕਲਾ ਨਿਰਗਰਧਾਰੀਆ ਪੰਚ ਦੂਤ ਦਰਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕਾ ਸੇ ਨਾਮ ਹਰ ਕਾ ਲਾਗੇ

ਜਿਸਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੈ ਫਿਰੇ, ਦਹਿਦ ਸਕ ਨਾਮ ਲਾ ਸਵਾਰਿਆ, ਗੁਰਪ੍ਰਸਾਦੀ ਮਨ ਪਿਆ ਨਿਰਮਲ, ਜਿੰਨਾ ਪਾਣਾ ਪਾਵੇ, ਕਹਿ ਰੰਗ ਜੇ ਦੇ ਬਿਆਰੇ, ਸੋਈ ਜਨ ਪਾਵੇ।

ਸੱਚੀ ਬਾਣੀ। ਕਹਿ ਨਾਨਕ ਸੁਣਹੁ ਸੰਤੋ ਕਥਿਓ ਕਥ ਕਹਾਣੀ। ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਨੇਤ ਪਰਮ ਬੁਲਾਇਆ, ਬਾਤ ਮੋਹਣੀ ਤਨਾ ਕੀਤੀ ਜਨ ਠਗੌਲੀ ਪਾਈਆ। ਕੁਰਬਾਨ ਕੀਤਾ ਦਸੈ ਵਿੱਚੋਂ ਜਨਮ ਉਹ ਮੀਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਈ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ, ਸਾ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ। ਐਸਾ ਕੰਮ ਲੈਣਾ ਕੀਚੈ ਜਦ ਅੰਤ ਪਛੋਂ ਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੁੰਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਸ ਸੰਭਾਲੇ।

ਪਾਇਆ ਸੋਰ ਅਡਾਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀਅ ਜਨ ਸਤੁਦ ਪਾਏ ਇੱਕ ਵੇ ਪਰਸਨ ਆਇਆ ਲਾਭ ਲੋਕ ਅੰਕਾ ਚੁੱਕਾ ਸਤਿਗੁਰੂ ਹੱਲਾ ਪਾਇਆ ਕਹਿ ਨਾਨਕ ਜਿਸਨੂੰ ਆ ਤੁੱਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ

ਖਰੇ ਹੋ ਦਿੱਖੀ ਵਾਲੋ ਨਿੱਕੀਏ ਤਮਾਰਗ ਜਾਣਾ ਗੁਰਪ੍ਰਸਾਦੀ ਜਨੀ ਆਤ ਜਿਆ ਗਰਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗਾਂ ਜੁਗ ਨਿਰਾਲੀ ਜਿਉਂ ਤੂੰ ਚਲਾਹੀ ਤਿਵ ਚੱਲੈ ਸਵਾਮੀ।

ਸਹਿਸੇ ਜੀਵ ਮਲੀਨ ਹੈ ਕਿ ਸੰਜਮ ਤੂਤਾ ਜਾਏ ਮਾਨ ਧੂਵ ਸ਼ਬਦ ਲਾਗੂ ਰਸੂ ਰਜ ਦਲਾਏ।

ਅਮਰ ਜੀਓ ਤਾਂ ਮੈਂ ਲੇ ਤਿੰਨ ਜਨਮ ਜੂਗਾ ਹਾਰਿਆ। ਇਹ ਤਿਸ਼ਨਾ ਮੁੱਢਾ ਰੋਗ ਲੱਗਾ ਮਨ ਮਨੋ ਵੇਸਾਰਿਆ, ਵੀ ਤਾਂ ਮੈਂ ਨਾਮ ਉੱਤਮ ਸੋ ਸੁਣੈ ਨਾ ਹੀ ਫਿਰੈ ਜੂੰ ਬੇਤਾਲਿਆ। ਕਹਿ ਨਾਨਕ ਜੇ ਸਤ ਜਿਆ ਕੂੜੇ ਲਾਗੇ ਤਿੰਨ ਜਨਮ ਜੂਗਾ ਹਾਰਿਆ। ਜੀ ਹਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਆ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸ ਪੰਚੈ ਨਾਹੀ ਮਨਸਾ ਸਾਸ ਮਾਣੀ, ਜਨਮ ਰਾਂਜਨ ਖੱਟਿਆ ਭਲੇ ਸੇਵਣ ਜਾਰੇ। ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮ ਸਿੱਖ ਕੋਈ ਜਿਉਂ ਰਹਿ ਗੁਰੂ ਨਾਲੇ। ਗੁਰ ਕਾ ਚਰਨ ਹਿਰਦੈ ਧਿਆਇ ਅੰਤਰਿਆਤ

ਪਰਮੇ ਆਵਾ ਮਨ ਸਰਗੁਰ ਮੁਕਤ ਨ ਪਾਏ, ਫਿਰ ਮੁਕਤ ਪਾਏ ਲਾ ਚਰਣੀ ਸਤਿਗੁਰੂ ਸਭ ਸੁਣਾਏ। ਕਹਿ ਨਾਨਕ ਵਿਚਾਰ ਦੇਖੋ ਮਨ ਸਰਗੁਰ ਮੁਕਤ ਨ ਪਾਏ, ਆਪ ਹੋ ਸਿੱਖ ਸਰਗੁਰ ਕੇ ਪਿਆਰੇ ਹੋ। ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਰਬਾਣੀ। ਜਿਨ ਕਾ ਨਦਰ ਕਰਮ ਹੋ ਵਾਹਿਗੁਰ ਦਾਤਰਾ ਸਮਾਣੀ, ਪੀ ਵਾਹ ਅੰਮ੍ਰਿਤ ਸਦਾ ਰੋਹਰ ਰੰਗ। ਜਪਿਓ ਸਾਰੰਗ ਬਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ, ਹਾਰ ਹਾਰ ਨਿਤ ਕਰੈ ਰਸਨਾ ਕਹਿਆ ਕਿਸੂ ਨਾ ਜਾਣੀ। ਚਿੱਤ ਜਿਨਕਾ ਹਰਲਿਆ ਮਾਇਆ ਬੋਲਣ ਪੈਰ, ਬਾਣੀ ਕਹਿ ਨਾਨਕ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ।

ਜਿਹੜਾ ਜਿਤ ਜਿਹੜਾ ਸਿਵ ਸਕਤੇ ਆਪ ਪਾਏ ਕਹਿ ਕਰਦਾ ਆਪੇ ਹੁਮਰਤਾਏ ਹੁਮਰਤਾਏ ਆ ਵੇਖਾ ਗੁਰਮੁਖ ਕਿਸੇ ਬਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮਾ ਜਿਸਨੂੰ ਆਪ ਕਰੇ ਸੋ ਹੋਵੇ ਕਾ ਸੁਣ ਬੁਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ ਸਿਮਰਤ ਸ਼ਾਸਤਰ ਪੁਨਪਾ ਵਿਚਾਰ ਦੇ ਤੱਤਾ ਸਾਰਣ ਜਾਣੀ ਤੱਤਾ ਸਾਰਣ ਜਾਣੀ ਗੁਰੂ ਬਾਜੋਂ ਤੱਤਾ ਸਾਰਣ ਜਾਣੀ ਤੀਹ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਨੇ।

ਮੈਂ ਤੈਸੀ ਬਾਹਰ ਮਾਇਆ ਮਾਇਆ ਗੁਣ ਸਭ ਇੱਕੋ ਜਿਹੀ ਕਰਤਾ ਖੇਦਰ ਚਾਇਆ ਜੰਦ ਪਾਣਾ ਤਾਂ ਜੰਮਿਆ ਪਰਵਾਰ ਬੱਲਾ ਪਾਇਆ ਲੇ ਛਿੜਕੀ ਲੱਗੀ ਤ੍ਰਿਸ਼ਨਾ ਮਾਇਆ ਮਰ ਵਰਤਾਇਆ ਇਹ ਮਾਇਆ ਜੇਤ ਹਰ ਵਿਸਰੈ ਮੋਹ ਜੇ ਪਾਜਾ ਲਾਇਆ ਕਹਿ ਰਾਮ ਗੁਰ ਪ੍ਰਸਾਦੀ ਜਿੰਨਾ ਲਵਲਾਗੀ ਦਿਨ ਵਿੱਚੇ ਮਾਇਆ ਪਾਇਆ ਹਰਿਆ ਅਮੁੱਲਕ ਹੈ ਮੁਲਣਾ ਪਾਇਆ ਜਾਏ ਮੁਲਣਾ ਪਾਇਆ ਜਾਏ ਕਿਸੈ ਮਿੱਟੋਂ ਰਹੇ ਲੋ ਬਿਰਲਾਏ ਐਸਾ ਸਤਿਗੁਰ ਜੀ ਮਿਲਾ ਤੈਨੂੰ ਸਰਸੰ ਪੀਐ ਵਿੱਚ ਹਵਾ ਵਜਾਏ ਜੇ ਸਦਾ ਜੀਆ ਤਿਹ ਮਿਲ ਰਹਿ ਹਰ ਵਸੀ ਮਨਿਆਏ

ਧਨ ਤਿੰਨਾ ਮਿਲਿਆ ਜਿਨ ਹਰਿਆ ਪੀ ਭਾਣਾ, ਕਹਿ ਨਾਨਹਾਰਾ ਸੁਮੇਰੀ ਮਨੋ ਵਾ ਬਣਜਾਰਾ। ਇਹ ਰਸਨਾ ਤੂੰ ਅੰਦਰਸਰਾ ਚ ਰਹੀ, ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ। ਹੂਰਤ ਕਿਤ ਜਿਚਰ ਹਰ ਸਬੱਲੈ ਨਾ ਪਾਏ।

ਤੁਸੀਂ ਮਨਿਆਏ। ਇਹ ਸਰੀਰਾ ਮੇਰਿਆ ਹਰ ਤੁਮ ਆਜੋ ਤਰਖੀ ਤਾਂ ਤੂੰ ਨਿਮੈ ਆਇਆ, ਆਜੋ ਤਰਖੀ ਤਰ ਵਿਚਾ ਤਾਂ ਤੂੰ ਨਿਮੈ ਆਇਆ। ਹਰੇ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਪਾਏ ਜਗ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲ ਦਹੂਆ ਚਲ ਤਨ ਦਰੀ ਆਇਆ। ਕਹਿ ਰਾਨ ਸ੍ਰਿਸ਼ਟ ਕਾ ਮੂੰਹ ਰਚਿਆ, ਜੋ ਤਰਾਖੀ ਤਾਂ ਤੂੰ

ਆਤਮ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ ਜਾਂ ਤੁਮ ਨਿਮਾਇਆ, ਜਿਨ ਹਰਦੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰਮਨ ਵਸਿਆ ਪੂਰਬ ਲਿਖਿਆ ਪਾਇਆ, ਕਹਿ ਨਾਨਕੇ ਸਰੀਰ ਪ੍ਰਵਾਨ ਹੁਆ, ਜਿਨ ਸਤਿਗੁਰ ਸਿਉ ਚਿਤ ਲਾਇਆ, ਇਹ ਨੇਤਰੋ ਮੇਰੇ ਹੋਰ ਤੁਮਾ ਜੋ ਦਰੀ, ਹਰਮਨੇ ਹੋਰ ਨਾ ਦੇਖੋ ਕੋਈ।

ਸਰਬਾਣੀ ਜੇ ਸੁਣੀ ਮੰਦਰ ਹਰਿਆ ਹੂੰਗਾ ਰਸਨਾ ਰਾ ਸਮਾਣੀ ਸੱਚ ਅਲੱਖ ਬਣਾਣੀ ਤਾਂ ਕੀ ਕਰ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚਾ ਸੁਣੈ ਨੂੰ ਬਿਠਾਏ ਹਰ ਜੀਉ ਗੁਫਾ ਅੰਦਰ ਰੱਖੈ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੂੰ ਦੁਬਾਰੇ ਪ੍ਰਗਟ ਕੀਏ ਤਸਵੰਗ ਰਖਾਇਆ

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਾਉ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਸੁਣ ਕੇ ਅੰਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਅੰਮ੍ਰਿਤ ਵੇਲੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ

ਸਾਰੇ ਸੰਸਾਰ ਤੇ ਸੁੱਖ ਵਰਤਾਉਣੀ ਸਰਬੱਤ ਜੀਆਂ ਦਾ ਭਲਾ ਕਰਨਾ। ਸਤਿਗੁਰ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਪਰਿਵਾਰ ਵੱਲੋਂ ਕਾਕਾ ਮਨਦੀਪ ਸਿੰਘ ਧਾਲੀਵਾਲ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਨੂੰ ਮੁੱਖ ਰੱਖਦਿਆਂ ਹੋਇਆ ਅੱਜ ਦੇ ਸਾਰੇ ਦਿਨ ਦੀ ਦੇਗ ਦੀ ਸੇਵਾ ਸ਼ਰਧਾ ਪਿਆਰ ਭਾਵਨਾ ਦੇ ਨਾਲ ਨਿਭਾਈ ਜਾ ਰਹੀ ਹੈ। ਕਿਰਪਾ ਕਰਨੀ ਕਾਕਾ ਮਨਦੀਪ ਸਿੰਘ ਧਾਲੀਵਾਲ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਚੜ੍ਹਦੀ ਕਲਾ ਦਾ ਜੀਵਨ ਬਖਸ਼ਣਾ, ਦੇਹ ਰੋਗਤਾ ਤੰਦਰੁਸਤੀ ਦੀਆਂ ਦਾਤਾਂ ਬਖਸ਼ਣੀਆਂ ਜੀ, ਜੀਵਨ ਖੇਤਰ ਵਿੱਚ ਆਪਣੀ ਅਗਵਾਈ ਬਖਸ਼ਦਿਆਂ ਹੋਇਆਂ ਆਪਣੀਆਂ ਬਖਸ਼ਿਸ਼ਾਂ ਰਹਿਮਤਾਂ ਵਡਿਆਈਆਂ ਦੇ ਨਾਲ ਬਖਸ਼ਿਸ਼ ਕਰਦੇ ਹੋਏ ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਆਉਣ ਵਾਲਾ ਸਮਾਂ ਆਪਣੇ ਭਾਣੇ ਅੰਦਰ ਚੜ੍ਹਦੀ ਕਲਾ ਦੇ ਨਾਲ ਬਤੀਤ ਕਰਾਉਣਾ, ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ, ਕਿਰਪਾ ਕਰੋ, ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ, ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ, ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ।

ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੀ ਉੱਠ ਹਰ ਨਾਮ ਤੇ ਆਵੈ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਦੋਖ ਪਾਪ ਲੈ ਜਾਵੈ ਫਿਰ ਚੜੇ ਦਿਵਸ ਗੁਰਬਾਣੀ ਗਾਵੈ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ

ਸਤਿਗੁਰੂ ਜੀ ਦੀ ਸਾਜੀ ਨਿਵਾਜੀ ਸਾਹ ਸੰਗਤਾ ਵਰਭਾਗੀ ਹੋਵੋ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਨਿਤਨੇਮ ਬਾਣੀਆਂ ਦੇ ਪਾਠ ਸਰਵਣ ਕਰ ਰਿਹਾ ਸੀ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਗੁਰਸਿੱਖੀ ਨਾਮ ਦਾਨ ਬਖਸ਼ਣ। ਆਓ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਆਵਾਜ਼ ਦੇ ਕੀਰਤਨ, ਭਾਈ ਕਮਲਜੀਤ ਸਿੰਘ ਜੀ ਹਜੂਰੀ ਰਾਗੀ ਜਥਾ ਸ਼੍ਰੀ ਦਰਬਾਰ ਸਾਹਿਬ ਵਾਲੇ, ਉਹਨਾਂ ਤੋਂ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਆਵਾਜ਼ ਦੇ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਮਾਦ ਸਮਾਦ ਵੇਦ ਸਮਾਦ ਜੀਵ ਸਮਾਦ ਭੇਦ ਸਮਾਦ ਰੂਪ ਸਮਾਦ ਰੰਗ ਸਮਾਦ ਨੰਗੇ ਫਿਰੇ ਜੰਤ ਵਿਸਮਾਰ ਪਾਉਣ ਵਿਸਮਾਰ ਪਾਣੀ ਵਿਸਮਾਰ ਅਗਨੀ ਖੇਡੇ ਵਿਡਾਣੀ।

ਸੂਰਜ ਪੈਵੇ ਚੰਦ ਕੋ ਕਰੋੜੀ ਚਲਤਨਾਂਤ ਪੈਵੇ ਸਤਿਗੁਰ ਸੁਰਨਾਥ ਪੈਵੇ ਚਾ ਡਾਣੇ ਆਕਾਸ ਪੈਵੇ ਜੋਤਮਾ ਬਲ ਸੂਰ ਪੈਵੇ ਚ ਆਵੇ

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਾਹਿਬ ਹਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਰੂਪ ਨਰੇਖ ਨਰੰਗ ਕਿਚ ਤ੍ਰੈ ਗੁਣ ਤੇ ਪ੍ਰਭ ਭਿੰਨ ਤਿਸੇ ਬਿਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੁਲਾਗਾ ਸੇਵ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਮਾਂ ਗਿਰਤੀ ਰੱਖ ਲਈ ਨੀ ਹਰ ਮੇਰੀ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਵੇ ਪ੍ਰਭ ਮੇਰਾ ਇਹੋ ਬੇਨੰਤੀ ਸੁਣ ਪ੍ਰਭ ਮੇਰੇ ਦੇਹੋ ਨਾਮ ਕਰੇ ਆਪਣੇ ਚੇਰੇ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਇ ਦਰਸ਼ਨ ਪਰਸਿਆ ਗੁਰੂ ਜਨਮ ਮਰਨ ਦੁੱਖ ਜਾਏ ਹੋਵੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਤਨਾਮ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ਅਗੰਤ ਗੁਣ ਠਾਕਰ ਪ੍ਰਭ ਤੇਰੇ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ਅਗੰਤ ਗੁਣ ਠਾਕਰ ਪ੍ਰਭ ਤੇਰੇ ਮੋਹੇ ਅਨਾਥ ਤੁਮਰੀ ਸ਼ਰਨਾਈ ਕਰ ਕਿਰਪਾ ਹਰ ਚਰਨ ਧਿਆਈ ਦਇਆ ਕਰੋ ਬਸੋ ਮਨ ਆਏ ਮੋਹੇ ਨਿਰਗੁਣ ਲੀਜੈ ਲੜ ਲਾਏ ਰਹਾਉ ਪ੍ਰਭ ਚਿੱਤ ਆਵੇ ਤਾਂ ਕੈਸੀ ਭੀੜ

ਭਗਤਨ ਕੈ ਕਰ ਸਦਾ ਆਨੰਦ। ਚਰਨ ਕਮਲ ਸੰਗ ਲਾਗੀ ਪ੍ਰੀਤ, ਬਿਸਰ ਗਈ ਸਭ ਦੁਰਮਤ ਰੀਤ, ਮਨ ਤਨ ਅੰਤਰ ਹਰ ਹਰ ਰੰਗ, ਨਾਨਕ ਭਗਤਨ ਕੈ ਕਰ ਸਦਾ ਆਨੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਖਾਲਸਾ, ਸਾਧ ਸੰਗਤ ਜੀ, ਵਡਭਾਗੀ ਹਾਂ ਜੋ ਆਪਾਂ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਔਰ ਅੰਮ੍ਰਿਤਮਈ ਬਾਣੀ ਸਰਵਣ ਕਰ ਰਹੇ ਸੀ। ਆਸਾ ਜੀ ਦੀ ਵਾਰ ਦੇ ਕੀਰਤਨ ਆਪ ਜੀ ਨੇ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸਰਵਣ ਕੀਤੇ, ਉਪਰੰਤ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਸਰਵਣ ਕੀਤਾ। ਅੱਜ ਦਾ ਮੁੱਖ ਵਾਕ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਜੀ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਦੇ ਮੁੱਖ ਤੋਂ ਉਚਾਰਨ ਕੀਤਾ ਹੋਇਆ 801 ਅੰਗ 2 ਅੰਗ ਸਵਾਇਮਾਨ ਹੈ। ਅੱਜ ਦੇ ਸ਼ਬਦ ਵਿੱਚ ਸਾਨੂੰ ਉਸ ਪ੍ਰੀਤਮ, ਉਸ ਨਿਰੰਕਾਰ, ਉਸ ਵਾਹਿਗੁਰੂ ਜੋ ਸਾਡਾ ਮਾਲਕ ਹੈ ਉਹਦਾ ਭੇਦ ਦਿੱਤਾ ਗਿਆ ਵੀ ਉਹਦੇ ਨਾਲ ਜੁੜੇ ਹਾਂ ਸਾਰੇ ਸੁੱਖ ਪ੍ਰਾਪਤ ਮਿਲ ਹੁੰਦੇ ਨੇ, ਔਰ ਭੇਦ ਦਿੱਤਾ ਗਿਆ ਵੀ ਇਹ ਨਾਮ ਤੋਂ ਬਿਨਾਂ ਨਹੀਂ ਮਿਲਦਾ। ਨਾਮ ਤੋਂ ਬਿਨਾਂ ਤੁਹਾਡਾ ਜੀਵਨ ਵੀ ਕਿਸੇ ਕੰਮ ਦਾ ਨਹੀਂ। ਇੱਥੋਂ ਤੱਕ ਮਹਾਰਾਜ ਨੇ ਸ਼ਬਦ 'ਚ ਕਹਿ ਦਿੱਤਾ ਵੀ ਨਾਮ ਤੋਂ ਬਿਨਾਂ ਇਹ ਜੀਵਨ ਸਵਾਹ ਦੀ ਤਰ੍ਹਾਂ ਹੈ, ਤਨ ਵੀ ਸਵਾਹ ਹੈ। ਇਸ ਲਈ ਉਹ ਨਾਮ ਅਤੇ ਸੱਤ ਦਾ ਭੇਦ ਦਿੱਤਾ ਜਾਂਦਾ ਹੈ ਗੁਰਬਾਣੀ 'ਚ ਭੁੱਲੇ ਹੋਏ ਮਨ ਨੂੰ। ਜਦੋਂ ਵਾਰ ਵਾਰ ਅਸੀਂ ਗੁਰਬਾਣੀ ਦੁਆਰਾ ਇਹਨਾਂ ਬਚਨਾਂ ਨੂੰ ਸੁਣਦੇ ਹਾਂ ਅਤੇ ਦ੍ਰਿੜ ਕਰਦੇ ਹਾਂ, ਫਿਰ ਸਾਡਾ ਮਨ ਗੁਰੂ ਦੀ ਮੱਤ ਲੈ ਕੇ ਇਸ ਨਾਮ ਦੀ ਖੋਜ ਕਰਦਾ। ਜਦੋਂ ਅਸੀਂ ਖੋਜ ਕਰਾਂਗੇ ਤਾਂ ਇਹਦੀ ਪ੍ਰਾਪਤੀ ਹੁੰਦੀ ਹੈ ਕਾਇਆਂ ਦੇ ਅੰਦਰੋਂ ਹੀ। ਨੌ ਨਿਦਮਰਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ, ਅਤੇ ਇਹ ਨਾਮ 'ਚ ਸਮਾਵਾਂਗੇ ਤਾਂ ਸਾਡਾ ਉਹ ਮੂਲ ਸੱਚ ਉਹਦਾ ਭੇਤ ਆ ਜਾਂਦਾ। ਸ਼ਬਦ ਸਮਾਏ ਬੁੱਝੇ ਹਰ ਸੋਏ, ਇਸ ਲਈ ਸ਼ਬਦਾਂ ਦੇ ਵਿੱਚ ਸਾਨੂੰ ਬਿਆਨ ਕੀਤਾ ਗਿਆ। ਆਓ ਸ਼ਬਦ ਦੀ ਵਿਚਾਰ ਆਰੰਭ ਕਰੀਏ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਬਿਲਾਵਲ ਮਹੱਲਾ ਪੰਜਵਾਂ, ਸੁਖ ਨਿਦਾਨ ਪ੍ਰੀਤ ਪ੍ਰਭ ਮੇਰੇ, ਅਗਣਤ ਗੁਣ ਠਾਕਰ ਪ੍ਰਭ ਤੇਰੇ। ਉਹ ਜਿਹੜਾ ਪ੍ਰੀਤਮ ਹੈ, ਵਾਹਿਗੁਰੂ ਹੈ, ਪਰਮੇਸ਼ਰ ਹੈ, ਸੁਖ ਨਿਦਾਨ ਉਹ ਸੁੱਖਾਂ ਦਾ ਖਜ਼ਾਨਾ ਹੈ। ਜਿੰਨੇ ਵੀ ਦੁਨਿਆਵੀ ਜਾਂ ਆਤਮਿਕ ਸੁੱਖ ਨੇ ਉਹ ਸਤਿਗੁਰ ਪ੍ਰੀਤਮ ਨਾਲ ਮਿਲ ਕੇ ਹੀ ਪ੍ਰਾਪਤ ਹੁੰਦੇ ਨੇ, ਗੁਰੂ ਨਾਲ ਮਿਲ ਕੇ ਹੀ ਇਹ ਪ੍ਰਾਪਤ ਹੁੰਦੇ ਨੇ। ਪ੍ਰੀਤਮ ਪ੍ਰਭ ਮੇਰੇ, ਸੁੱਖ ਨਿਦਾਨ। ਗੁਰੂ ਅਰਜਨ ਦੇਵ ਜੀ ਸਾਨੂੰ ਸਮਝਾ ਰਹੇ ਨੇ ਸੁੱਖਾਂ ਦਾ ਨਿਦਾਨ ਹੈ ਉਹ ਵਾਹਿਗੁਰੂ ਪਰਮੇਸ਼ਰ, ਕਿਉਂਕਿ ਗੁਰੂ ਅਰਜਨ ਦੇਵ ਜੀ ਜਦੋਂ ਉਸ ਪਰਮਾਤਮਾ ਨੂੰ ਮਿਲੇ ਤਾਂ ਉਹ ਵਿਚਾਰ ਇਹ ਬਾਣੀ ਸਾਨੂੰ ਸਮਝਾ ਰਹੇ ਨੇ ਵੀ ਕਿਵੇਂ ਉਹ ਪ੍ਰੀਤਮ ਜਿਹੜਾ ਗੁਣਾਂ ਦਾ ਖਜ਼ਾਨਾ, ਤੁਸੀਂ ਜਦੋਂ ਉਹਦੇ ਨਾਲ ਜੁੜੋਗੇ ਤੁਹਾਨੂੰ ਉਦੋਂ ਪਤਾ ਲੱਗੂਗਾ। ਅਗਣਤ ਗੁਣ ਗਿਣੇ ਨਹੀਂ ਜਾ ਸਕਦੇ ਠਾਕੁਰ ਪ੍ਰਭ ਮੇਰੇ। ਠਾਕੁਰ ਕਹਿੰਦੇ ਨੇ ਪਰਮੇਸ਼ਰ ਨੂੰ, ਵਾਹਿਗੁਰੂ ਨੂੰ, ਇੱਕ ਨੂੰ। ਪ੍ਰਭ ਵੀ ਉਸੇ ਨੂੰ ਕਹਿੰਦੇ ਨੇ, ਪ੍ਰੀਤਮ ਵੀ ਉਸੇ ਨੂੰ ਕਹਿੰਦੇ ਨੇ। ਦੇਖੋ ਨਾਮ ਦੋ ਤਿੰਨ ਆ ਗਏ ਇੱਕੋ ਪੰਕਤੀ ਦੇ ਵਿੱਚ ਵੀ ਉਹ ਪ੍ਰੀਤਮ ਹੈ ਜਿਹੜਾ, ਉਹੀ ਠਾਕੁਰ ਹੈ, ਉਹੀ ਪ੍ਰਭੂ ਹੈ। ਕੋਈ ਉਸ ਨੂੰ ਪ੍ਰਭੂ ਕਹਿੰਦਾ ਸੀ, ਕੋਈ ਠਾਕੁਰ ਕਹਿੰਦਾ ਸੀ, ਕੋਈ ਪੱਥਰਾਂ ਨੂੰ ਠਾਕੁਰ ਕਹਿੰਦਾ ਸੀ, ਪਰ ਗੁਰਬਾਣੀ 'ਚੋਂ ਪੱਥਰ ਨੂੰ ਠਾਕੁਰ ਨਹੀਂ ਕਿਹਾ ਗਿਆ ਇੱਥੇ, ਠਾਕੁਰ ਨਿਰੰਕਾਰ ਨੂੰ, ਕਿਉਂਕਿ ਦੁਨੀਆ ਭਰ 'ਚ ਸੀ, ਠਾਕੁਰ ਨੂੰ ਪੂਜਦੀ ਸੀ। ਅਤੇ ਮਹਾਰਾਜ ਨੇ ਫਿਰ ਉਸ ਨਾਮਾਂ ਨੂੰ ਹੀ ਵਰਤਿਆ ਜਿਹੜੀ ਨਾਮ ਦੁਨੀਆ 'ਚ ਪ੍ਰਚਲਿਤ ਸੀ। ਇਸ ਲਈ ਉਹ ਪ੍ਰੀਤਮ ਹੈ, ਵਾਹਿਗੁਰੂ ਜਿਹੜਾ ਹੈ ਉਹਦੇ ਕੋਲ ਹੀ ਸਾਰੇ ਸੁੱਖ ਨੇ, ਉਹਦੇ ਕੋਲ ਹੀ ਸਾਰੇ ਗੁਣ ਨੇ, ਸਾਰੇ ਗੁਣਾਂ ਦਾ ਉਹ ਖਜ਼ਾਨਾ ਹੈ। ਅਗਣਤ ਗਿਣੇ ਨਹੀਂ ਜਾ ਸਕਦੇ ਕਿੰਨੇ ਕੁ ਉਹਦੇ ਗੁਣ ਨੇ, ਸਾਡੇ ਕਿੰਨੇ ਕੁ ਔਗਣ ਨੇ ਇਹ ਵੀ ਨਹੀਂ ਗਿਣੇ ਜਾ ਸਕਦੇ। ਕਹੀ ਨਾ ਜਾਈ ਅਵਗਣ ਮੇਰੇ, ਸਾਡੇ 'ਚ ਕਿੰਨੇ ਕੁ ਔਗਣ ਆ ਇਹ ਵੀ ਨਹੀਂ ਗਿਣੇ ਜਾ ਸਕਦੇ। ਇਸ ਲਈ ਉਹ ਪਰਮੇਸ਼ਰ ਸਾਡੇ ਔਗਣਾਂ ਨੂੰ ਖਤਮ ਕਰਨ ਲਈ ਆਪਣੇ ਗੁਣਾਂ ਦੀ ਬਖਸ਼ਿਸ਼ ਕਰਦਾ। ਜਦੋਂ ਉਹ ਗੁਣ ਸਾਡੇ ਹਿਰਦੇ 'ਚ ਵੱਸਦੇ ਨੇ ਫਿਰ ਸਾਨੂੰ ਸੁੱਖ ਮਿਲਦਾ।
ਗੁਣ ਨਿਧਾਨ, ਉਹ ਜਿਹੜਾ ਗੁਣਾਂ ਦਾ ਖਜ਼ਾਨਾ ਹੈ ਜਦੋਂ ਸਾਨੂੰ ਮਿਲਦਾ ਹੈ ਫਿਰ ਸਾਡੇ ਹਿਰਦੇ ਦੇ ਵਿੱਚ ਸੁੱਖ ਮਿਲ ਜਾਂਦਾ ਸਾਨੂੰ, ਜਿਹਨੂੰ ਮਾਰ ਕਹਿੰਦੇ ਸੁੱਖ ਨਿਧਾਨ। ਉਹ ਸੁੱਖਾਂ ਦਾ ਖਜ਼ਾਨਾ ਸਾਡੇ ਹਿਰਦੇ 'ਚ ਪ੍ਰਗਟ ਹੋ ਜਾਂਦਾ ਹੈ। ਉਹ ਪਰਮੇਸ਼ਰ ਕਿਰਪਾ ਕਰ ਦਿੰਦਾ ਪਰ ਸਾਨੂੰ ਆਪਣੇ ਗੁਣਾਂ ਦੀ, ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ, ਇਹਨਾਂ ਗੁਣਾਂ ਤੋਂ ਬਿਨਾਂ ਭਗਤੀ ਵੀ ਨਹੀਂ ਹੋ ਸਕਦੀ। ਇਸ ਲਈ ਉਹ ਕਿਰਪਾ ਕਰਦਾ ਹੈ, ਆਪਣੇ ਗੁਣਾਂ ਦੇ ਵਿੱਚੋਂ ਕੁਛ ਗੁਣ ਸਾਡੇ ਹਿਰਦੇ 'ਚ ਵਸਾ ਦਿੰਦਾ। ਇਹ ਕਦੋਂ ਵਸਾਉਂਦਾ? ਮਹਾਰਾਜ ਕਹਿੰਦੇ, ਮੋਹੇ ਅਨਾਥ ਤੁਮਰੀ ਸ਼ਰਨ ਆਈ, ਕਰ ਕਿਰਪਾ ਹਰ ਚਰਨ ਤਿਆਈ। ਜਦੋਂ ਅਸੀਂ ਉਹਦੀ ਸ਼ਰਨ 'ਚ ਜਾਵਾਂਗੇ। ਮੋਹੇ ਅਨਾਥ, ਅਨਾਥ ਕਹਿੰਦੇ ਨੇ ਜਿਹਦਾ ਕੋਈ ਨਾ ਹੋਵੇ, ਜਿਵੇਂ ਆਪਾਂ ਸੰਸਾਰ ਦੇ ਵਿੱਚ ਕਹਿ ਦਿੰਦੇ ਹਾਂ ਬੱਚੇ ਦਾ ਕੋਈ ਨਹੀਂ ਹੈਗਾ, ਇਹ ਅਨਾਥ ਆ, ਇਹਦੇ ਮਾਤਾ ਪਿਤਾ ਵੀ ਹੈ ਨਹੀਂ ਗੇ, ਯਤੀਮ ਵੀ ਕਹਿ ਦਿੰਦੇ ਅਸੀਂ। ਇਸ ਕਰਕੇ ਅਨਾਥ ਦਾ ਮਤਲਬ ਹੈ ਮੇਰਾ ਕੋਈ ਨਹੀਂ ਹੈ। ਸਾਡਾ ਮਨ ਦੇ ਵਿੱਚ ਇਹ ਹੁੰਦਾ ਵੀ ਮੇਰਾ ਕੋਈ ਹੈ, ਇਹ ਨਹੀਂ ਹੈ, ਕੋਈ ਹੈ ਨਹੀਂ ਗਾ, ਪਰਿਵਾਰ ਹੈ, ਸੰਸਾਰ ਹੈ, ਸਭ ਕੁਛ ਹੈ, ਪਰ ਟੇਕ ਇੱਕ ਦੀ ਹੁੰਦੀ ਆ ਵਾਹਿਗੁਰੂ ਦੀ। ਉਹ ਭਰੋਸਾ ਵਾਹਿਗੁਰੂ ਜੀ 'ਤੇ ਰੱਖ ਰਹੇ ਨੇ ਵੀ ਵਾਹਿਗੁਰੂ ਜੋ ਕਰੇਗਾ, ਜੋ ਕਰ ਰਿਹਾ, ਚੰਗਾ ਹੀ ਕਰੇਗਾ, ਚੰਗਾ ਹੀ ਹੋਊਗਾ। ਇਸ ਕਰਕੇ ਉਹਦੇ ਹੁਕਮ 'ਚ ਆ ਜਾਂਦੇ ਨੇ। ਮੋਹੇ ਅਨਾਥ, ਮੈਂ ਅਨਾਥ ਹਾਂ, ਮੇਰਾ ਕੋਈ ਆਸਰਾ ਨਹੀਂ, ਤੂੰ ਹੀ ਹਾਂ। ਤੁਮਰੀ ਸ਼ਰਨਾਈ, ਮੈਂ ਤੇਰੀ ਸ਼ਰਨ 'ਚ ਆਇਆ। ਇਹ ਫਿਰ ਪਰਮੇਸ਼ਰ ਜੀ ਦਾ ਸੁਭਾਅ ਹੈ, ਜਿਹੜਾ ਮਹਾਰਾਜ ਕਹਿੰਦੇ ਸਭ ਕੁਛ ਛੱਡ ਕੇ, ਦੂਜਾ ਸਭ ਛੱਡ ਕੇ ਇੱਕ ਪਰਮੇਸ਼ਰ ਨੂੰ ਅਰਾਧਾ ਸ਼ਰਨ 'ਚ ਆ ਜਾਂਦਾ, ਉਹ ਕੰਠ ਨਾਲ ਆਉਂਦਾ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਛੰਦਾ। ਮੋਹੇ ਅਨਾਥ ਤੁਮਰੀ ਸ਼ਰਨ ਆਈ, ਹੇ ਵਾਹਿਗੁਰੂ ਮੇਰੇ ਗਰੀਬ ਦਾ, ਅਨਾਥ ਦਾ ਹੋਰ ਕੋਈ ਨਹੀਂ ਹੈ ਇਸ ਮਨ ਦਾ। ਹਰ ਬਿਨ ਕੌਣ ਸਹਾਈ ਮਨ ਕਾ, ਕੋਈ ਹੋਰ ਸਹਾਈ ਨਹੀਂ ਹੈ ਮਹਾਰਾਜ, ਤੁਸੀਂ ਹੋ ਮੇਰੇ। ਇਸ ਲਈ ਸ਼ਰਨ 'ਚ ਚਲਾ ਜਾਂਦਾ। ਜਦੋਂ ਸ਼ਰਨ 'ਚ ਜਾਂਦਾ ਫਿਰ ਇਹ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ, ਫਿਰ ਉਹ ਆਪਣੇ ਚਰਨਾਂ ਨਾਲ ਜੋੜ ਲੈਂਦਾ ਪਰਮੇਸ਼ਰ। ਕਰ ਕਿਰਪਾ ਹਰ ਚਰਨ ਧਿਆਈ, ਫਿਰ ਅਸੀਂ ਕਿਰਪਾ ਜਦੋਂ ਸਾਡੇ 'ਤੇ ਕਰਦਾ, ਜਦੋਂ ਅਸੀਂ ਬੇਨਤੀ ਕਰਦੇ ਹਾਂ, ਸ਼ਰਨ ਚਲੇ ਗਏ, ਫਿਰ ਸਾਡੀ ਬੇਨਤੀ ਨੂੰ ਸੁਣਦਾ, ਫਿਰ ਕਿਰਪਾ ਨਦਰ, ਉਹ ਨਦਰ ਕਰਦਾ ਹਰ ਚਰਨ ਧਿਆਈ। ਹਰ ਚਰਨ ਹੁੰਦਾ ਹਰੀ ਦੇ ਚਰਨ ਸ਼ਬਦ, ਨਿਰੰਕਾਰ ਦੇ ਮੁੱਖ 'ਚੋਂ ਜੋ ਸ਼ਬਦ ਪ੍ਰਗਟ ਹੋ ਰਿਹਾ, ਜਿਸ ਨੂੰ ਅਨਹਦ ਸ਼ਬਦ, ਅਨਹਦ ਸ਼ਬਦ ਕਿਹਾ ਗਿਆ, ਜਿਹਨੂੰ ਨਾਮ ਕਿਹਾ ਗਿਆ, ਸ਼ਬਦ ਕਿਹਾ ਗਿਆ, ਉਹ ਚਰਨ ਨੇ ਪਰਮੇਸ਼ਰ ਦੇ। ਹਰ ਚਰਨ ਧਿਆਈ, ਉਹ ਫਿਰ ਚਰਨਾਂ ਦਾ ਧਿਆਨ ਲਾਉਂਦੇ ਨੇ, ਉਹ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜ ਲੈਂਦਾ। ਪਰਮੇਸ਼ਰ ਦੇ ਚਰਨ ਨੇ ਉਹ ਸ਼ਬਦ, ਇਸ ਲਈ ਉਹ ਹਿਰਦੇ 'ਚ ਵੱਸ ਜਾਂਦਾ ਸ਼ਬਦ। ਜਿਹਨਾਂ ਦੇ ਹਿਰਦੇ 'ਚ, ਜਿਸ ਦੇ ਮਨ ਦੇ ਵਿੱਚ ਉਹ ਸ਼ਬਦ ਵੱਸ ਜਾਂਦਾ, ਮਨ ਨੂੰ ਉਦੋਂ ਹਿਰਦਾ ਕਹਿੰਦੇ ਨੇ, ਅਤੇ ਉਹ ਚਰਨ ਧਿਆਉਂਦਾ ਫਿਰ ਪਰਮੇਸ਼ਰ ਦੇ ਚਰਨਾਂ ਨਾਲ ਜੁੜਿਆ ਹੋਇਆ, ਉਹ ਗੁਰੂ ਦੇ ਰਾਹੀਂ ਜੁੜਿਆ। ਗੁਰੂ ਨੇ ਇਹ ਭੇਜ ਦਿੱਤਾ ਵੀ ਪਰਮੇਸ਼ਰ ਦੇ ਚਰਨ ਕੀ ਹੈ। ਜਦੋਂ ਅਸੀਂ ਗੁਰੂ ਦੀ ਸ਼ਰਨ 'ਚ ਜਾਂਦੇ ਹਾਂ, ਗੁਰੂ ਅਰਜਨ ਦੇਵ ਜੀ ਕਹਿੰਦੇ, ਗੁਰੂ ਨੇ ਮੇਰੇ 'ਤੇ ਕਿਰਪਾ ਕੀਤੀ, ਮੈਨੂੰ ਇਹ ਭੇਦ ਦਿੱਤਾ, ਗੁਰੂ ਰਾਮਦਾਸ ਜੀ ਨੇ ਮੈਨੂੰ ਉਸ ਪਰਮੇਸ਼ਰ ਦੀ ਸ਼ਰਨ 'ਚ ਭੇਜ ਦਿੱਤਾ ਗਿਆ ਵੀ ਤੂੰ ਇੱਕ ਪਰਮੇਸ਼ਰ ਦਾ ਆਸਰਾ ਲੈ ਲਾ, ਤਾਂ ਤੂੰ ਇਹ ਜੀਵਨ ਦੀ ਬਾਜੀ ਜਿੱਤ ਜਾਏਗਾ। ਇਸ ਲਈ ਗੁਰੂ ਅਰਜਨ ਦੇਵ ਜੀ ਕਹਿੰਦੇ, ਗੁਰੂ ਨੇ ਕਿਰਪਾ ਕੀਤੀ, ਗੁਰੂ ਰਾਮਦਾਸ ਜੀ ਨੇ ਮੈਨੂੰ ਪਰਮੇਸ਼ਰ ਦੇ ਚਰਨਾਂ ਦਾ ਭੇਦ ਦਿੱਤਾ ਅਤੇ ਚਰਨਾਂ ਨਾਲ ਜੋੜ ਦਿੱਤਾ। ਕਰ ਕਿਰਪਾ ਹਰ ਚਰਨ ਧਿਆਏ, ਫਿਰ ਬੇਨਤੀ ਕੀ ਕਰਨੀ ਹੈ? ਦਇਆ ਕਰੋ ਬਸੋ ਮਨ ਆਏ, ਮੋਹਿ ਨਿਰਗੁਣ ਲੀਜੈ ਲੜ ਲਾਏ ਰਹਾਉ। ਇਹ ਰਹਾਉ ਦੀ ਪੰਗਤੀ ਹੈ, ਸ਼ਬਦ ਦਾ ਮੂਲ ਭਾਵ ਹੁੰਦਾ ਰਹਾਉ ਦੀ ਪੰਗਤੀ। ਹੁਣ ਰਹਾਉ ਦੀ ਪੰਗਤੀ 'ਚ ਬੇਨਤੀ ਕਰਨੀ ਸਾਨੂੰ ਸਿਖਾਉਂਦੇ ਨੇ, ਅਰਦਾਸ ਜਿਹਨੂੰ ਅਸੀਂ ਕਹਿੰਦੇ ਹਾਂ, ਬੇਨਤੀ ਵੀ ਇਸ ਨੂੰ ਕਹਿ ਦਿੰਦੇ ਨੇ। ਮਹਾਰਾਜ ਕਹਿੰਦੇ ਵੀ ਤੁਸੀਂ ਬੇਨਤੀ ਕਰੋ, ਹੇ ਵਾਹਿਗੁਰੂ ਮੇਰੇ 'ਤੇ ਕਿਰਪਾ ਕਰੋ, ਮੇਰਾ ਮਨ ਦੇ ਵਿੱਚ ਸੰਸਾਰ ਵਸਿਆ ਹੋਇਆ, ਮਾਇਆ ਵਸੀ ਹੋਈ ਹੈ, ਤੁਸੀਂ ਮੇਰੇ ਮਨ 'ਚ ਆ ਕੇ ਵੱਸ ਜਾਓ। ਦਇਆ ਕਰੋ, ਦਇਆ ਹੁੰਦੀ ਆ ਕਿਰਪਾ, ਦ੍ਰਿਸ਼ਟੀ। ਹੇ ਦਿਆਲੂ ਵਾਹਿਗੁਰੂ ਮੇਰੇ 'ਤੇ ਦਇਆ ਕਰੋ, ਵਸੋ ਮਨ ਆਏ, ਮਨ ਦੇ ਵਿੱਚ ਮੇਰੇ 'ਚ ਵੱਸ ਜਾਓ ਤੁਸੀਂ, ਮੈਂ ਤੁਹਾਡੇ 'ਚ ਵੱਸ ਜਾਵਾਂ, ਤੁਸੀਂ ਮੇਰੇ 'ਚ ਵੱਸ ਜਾਓ, ਮੈਂ ਹਰ ਵੇਲੇ ਤੁਹਾਡੇ ਨਾਲ ਜੁੜਿਆ ਰਹਾਂ, ਇਹ ਮੇਰੀ ਬੇਨਤੀ ਆ। ਮੋਹੇ ਨਿਰਗੁਣ, ਮੇਰੇ 'ਚ ਕੋਈ ਗੁਣ ਨਹੀਂ ਹੈਗਾ, ਇਸ ਕਰਕੇ ਮੈਂ ਔਗਣਾਂ ਦਾ ਭਰਿਆ ਹਾਂ, ਔਗਣੀ ਭਰਿਆ ਸਰੀਰ ਹੈ, ਕਿਉਂ ਸੰਤੋ ਨਿਰਮਲ ਹੋਏ,
ਲੀਜਿਆ ਲੜ ਲਾਏ ਮੈਨੂੰ ਆਪਣੇ ਲੜ ਲਾ ਲਾ, ਇਹ ਬੇਨਤੀ ਕਰਦਾ ਜਦੋਂ ਜੀਵ, ਫਿਰ ਉਹ ਆਪਣੇ ਲੜ ਲਾ ਲੈਂਦਾ। ਉਹ ਆਪਣਾ ਲੜ, ਉਹਨੂੰ ਪੱਲਾ ਵੀ ਕਿਹਾ, ਲੜ ਵੀ ਕਿਹਾ, ਸ਼ਬਦ ਵੀ ਕਿਹਾ, ਉਹ ਸਾਨੂੰ ਫਿਰ ਸ਼ਬਦ ਦਾ ਪੱਲਾ ਫੜਾ ਦਿੰਦਾ। ਜਦੋਂ ਅਸੀਂ ਇਸ ਸ਼ਬਦ ਦਾ ਪੱਲਾ ਫੜ ਲੈਂਦੇ ਹਾਂ, ਇਹ ਵਾਹਿਗੁਰੂ ਜੀ ਦਾ ਲੜ ਹੈ, ਇਹੀ ਚਰਨ ਹੈ। ਇਸ ਕਰਕੇ ਬੇਨਤੀ ਕਰਨੀ ਆ, ਇਹ ਬੇਨਤੀ ਕਰਨ ਦਾ ਢੰਗ ਸਿਖਾ ਰਹੇ ਨੇ ਗੁਰੂ ਅਰਜਨ ਦੇਵ ਜੀ ਸਾਨੂੰ, ਵੀ ਵਾਹਿਗੁਰੂ ਅੱਗੇ ਹਮੇਸ਼ਾ ਹੀ ਬੇਨਤੀ ਕਰੋ, ਗੁਰੂ ਅੱਗੇ ਹਮੇਸ਼ਾ ਹੀ ਢਹਿ ਪਵੋ, ਇਹ ਬੇਨਤੀ ਕਰੋ ਵੀ ਮੇਰੇ 'ਚ ਕੋਈ ਗੁਣ ਨਹੀਂ। ਇਹ ਭਰਮ ਹੁੰਦਾ ਬੰਦੇ ਨੂੰ ਮੇਰੇ 'ਚ ਬੜੇ ਗੁਣ ਨੇ, ਅਤੇ ਇਸ ਕਰਕੇ ਪਰਮੇਸ਼ੁਰ ਦੇ ਗੁਣ ਹਿਰਦੇ 'ਚ ਨਹੀਂ ਵੱਸਦੇ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਬੇਨਤੀਆਂ ਕਰਦੇ ਆ, ਸਾਡੇ 'ਚ ਬੜੇ ਔਗੁਣ ਹਮ ਅਵਗੁਣ ਭਰੇ, ਏਕ ਗੁਣ ਨਾਹੀ ਅੰਮ੍ਰਿਤ ਛਾਟ ਵਿਖੇ ਭਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁੱਤ ਦਾਰਾ ਸਿਉਂ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇਹ ਮਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ। ਇਹ ਬੇਨਤੀ ਹੈ, ਜਦੋਂ ਅਸੀਂ ਬੇਨਤੀ ਕਰਾਂਗੇ ਸਾਡੀ ਵੀ ਸੁਣਦਾ, ਦਇਆ ਕਰੋ ਹੇ ਵਾਹਿਗੁਰੂ ਜੀ, ਦਇਆ ਕਰੋ, ਕਿਰਪਾ ਕਰੋ ਮੇਰੇ 'ਤੇ, ਬਸੋ ਮਨ ਆਏ ਮੇਰੇ ਮਨ ਦੇ ਵਿੱਚ, ਤੁਸੀਂ ਵੱਸ ਜਾਓ, ਮੇਰੇ ਮਨ 'ਚ ਸ਼ਬਦ ਵੱਸ ਜਾਵੇ, ਮੇਰੇ ਮਨ 'ਚ ਗੁਰਬਾਣੀ ਵੱਸ ਜਾਵੇ। ਇਸ ਕਰਕੇ ਮਨ ਦੇ ਵਿੱਚ ਹੋਰ ਵੀ ਬਹੁਤ ਕੁਛ ਪਹਿਲਾਂ ਵਸਿਆ ਹੁੰਦਾ, ਉਹ ਨਿਕਲਣਾ ਸ਼ੁਰੂ ਹੋ ਜਾਊਗਾ ਜੋ ਅਸੀਂ ਗੁਰੂ ਦੀ ਬਾਣੀ ਵਸਾਵਾਂਗੇ। ਤਾਂ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਤੁਸੀਂ ਬੇਨਤੀ ਕਰੋ, ਇਹ ਰਹਾਉ ਦੀ ਪੰਗਤੀ ਹੈ, ਮੈਨੂੰ ਕਿਰਪਾ ਕਰਕੇ ਮੇਰੇ ਮਨ 'ਚ ਵੱਸੋ, ਮੇਰਾ ਮਨ ਤੁਹਾਨੂੰ ਅਰਾਧੇ, ਕਿਸੇ ਹੋਰ ਨੂੰ ਨਾ ਅਰਾਧੇ। ਮੋਹੇ ਨਿਰਗੁਣ, ਮੇਰੇ 'ਚ ਕੋਈ ਗੁਣ ਨਹੀਂ, ਲੀਜਾ ਲੜ ਲਾਏ ਮੈਨੂੰ ਆਪਣੇ ਲੜ ਲਾ ਲਓ, ਤਾਂ ਕਿ ਮੇਰਾ ਜੀਵਨ ਸਫਲ ਹੋ ਜਾਵੇ। ਪ੍ਰਭ ਚਿੱਤ ਆਵੈ ਤਾਂ ਕੈਸੀ ਭੀੜ, ਹਰ ਸੇਵਕ ਨਾਹੀ ਜਮ ਪੀੜ। ਹੁਣ ਕਹਿੰਦੇ ਜਦੋਂ ਪਰਮੇਸ਼ੁਰ 'ਚ ਤੁਸੀਂ ਉਹਨੂੰ ਚਿੱਤ 'ਚ ਵਸਾ ਲਓਗੇ, ਜਾਂ ਪਰਮੇਸ਼ੁਰ 'ਤੇ ਆਸ ਟੇਕ ਤੁਹਾਡੀ ਪਰਮੇਸ਼ੁਰ ਬਣ ਜੂਗੀ, ਕੋਈ ਦੂਜੀ ਨਹੀਂ ਟੇਕ ਰਹਿੰਦੀ, ਜਦੋਂ ਵੀ ਹਰ ਵੇਲੇ ਬੇਨਤੀ ਉਹਨੂੰ ਕਰਦਾ, ਜੋਦੜੀ ਕਰਦਾ ਵੀ ਵਾਹਿਗੁਰੂ ਜੀ, ਫਿਰ ਕੀ ਬੇਨਤੀ ਕਰਦਾ? ਕਹਿੰਦੇ ਜਦੋਂ ਉਸਨੂੰ ਬੇਨਤੀ ਕਰਦਾ ਤਾਂ ਕੈਸੀ ਭੀੜ, ਕੋਈ ਸੰਸਾਰ ਦਾ ਕਿਸੇ ਵੀ ਸਮੇਂ ਕੋਈ ਵੀ ਆਪਦਾ ਆ ਜਾਂਦੀ ਹੈ, ਅਤੇ ਮਹਾਰਾਜ ਉੱਥੇ ਫਿਰ ਆਪ ਆ ਕੇ ਖੜ੍ਹ ਜਾਂਦੇ ਨੇ, ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਵੀ ਉਹ ਸੇਵਕਾਂ ਦੇ ਕਾਰਜ ਆਪ ਕਰਦਾ, ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ। ਉਹ ਸਾਡੇ ਕਾਰਜ ਦੇ ਵਿੱਚ ਆਪ ਆ ਕੇ ਸਹਾਇਤਾ ਕਰਦਾ, ਜਿਹੜੇ ਉਹਦਾ ਭਰੋਸਾ ਰੱਖ ਕੇ ਕੋਈ ਵੀ ਕੰਮ ਕਰਦੇ ਨੇ। ਇਸ ਲਈ ਉਹ ਪਰਮੇਸ਼ਰ ਜਿਹੜਾ ਹੈ, ਉਹ ਜਦੋਂ ਸਾਨੂੰ ਚੇਤੇ 'ਚ ਵੱਸ ਜਾਂਦਾ, ਜਦੋਂ ਅਸੀਂ ਉਹਨੂੰ ਯਾਦ ਕਰਦੇ ਹਾਂ, ਚੇਤਾ ਹੁੰਦਾ, ਚਿੱਤ ਹੁੰਦਾ, ਜਦੋਂ ਉਹਨੂੰ ਵਾਰ ਵਾਰ ਕਿਸੇ ਨੂੰ ਯਾਦ ਕਰਦੇ ਹਾਂ, ਉਹ ਸਾਡੇ ਚਿੱਤ 'ਚ ਵੱਸ ਜਾਂਦਾ। ਜਿਵੇਂ ਅਸੀਂ ਸੰਸਾਰ ਦੇ ਪਦਾਰਥ ਜਾਂ ਹੋਰ ਘਰ ਬਾਰ ਸਾਡਾ ਚੇਤੇ 'ਚ, ਉਹ ਸਾਡੇ ਚਿੱਤ 'ਚ ਵੱਸਿਆ, ਉਹਨੂੰ ਸਾਨੂੰ ਧਿਆਨ ਨਹੀਂ ਕਰਨਾ ਪੈਂਦਾ। ਇੱਕ ਵਾਹਿਗੁਰੂ ਹੈ ਸਾਡੇ ਚੇਤੇ 'ਚ ਨਹੀਂ ਵਸਿਆ, ਇਸ ਕਰਕੇ ਵਾਹਿਗੁਰੂ ਜੀ ਨੂੰ ਵਾਰ ਵਾਰ ਚੇਤੇ ਕਰਨਾ ਪੈਂਦਾ, ਇਸ ਕਰਕੇ ਹਰ ਵੇਲੇ ਉਹਨੂੰ ਚਿੱਤ 'ਚ ਵਸਾਉਣਾ ਪੈਂਦਾ। ਜਿਹਨੂੰ ਮਹਾਰਾਜ ਕਹਿੰਦੇ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮਹਿ ਪ੍ਰਾਣੀ, ਛਿਨ ਛਿਨ ਔਦ ਬਿਹਾਤ ਹੈ ਫੂਟੇ ਘਟ ਜੋ ਪਾਣੀ। ਮਹਾਰਾਜ ਕਹਿੰਦੇ ਪ੍ਰਭ ਚਿੱਤ ਆਵੈ ਤਾਂ ਕੈਸੀ ਭੀੜ, ਕਹਿੰਦੇ ਕੋਈ ਸੰਸਾਰ ਦੀ ਆਪਦਾ ਤੁਹਾਨੂੰ ਨਹੀਂ ਕੁਛ ਕਰ ਸਕਦੀ, ਕੈਸੀ ਭੀੜ, ਕੋਈ ਦੁੱਖ ਨਹੀਂ ਪਹੁੰਚ ਸਕਦਾ, ਕਿਉਂਕਿ ਉਹ ਦੁੱਖ ਅਤੇ ਸੁੱਖ ਦਾ ਸਾਡਾ ਭਾਈਵਾਲਾ, ਉਹ ਸਾਡੇ ਵਿੱਚ ਆ ਕੇ ਖੜ੍ਹ ਜਾਂਦਾ। ਹਰ ਸੇਵਕ ਨਾਹੀ ਜਮ ਪੀੜ, ਕਹਿੰਦੇ ਜਿਹੜੇ ਤੇਰੇ ਸੇਵਕ ਬਣ ਜਾਂਦੇ ਨੇ, ਹਰ ਸੇਵਕ, ਹਰੀ ਦੇ ਸੇਵਕ, ਦਾਸ, ਗੋਲੇ, ਨੌਕਰ, ਚਾਕਰ, ਅਸੀਂ ਉਸ ਵਾਹਿਗੁਰੂ ਦੇ ਚਾਕਰ ਬਣ ਜਾਣਾ, ਚਾਕਰ ਲੱਗੇ ਚਾਕਰੀ, ਉਹਦੀ ਚਾਕਰੀ ਕਰਨੀ ਆ। ਮਹਾਰਾਜ ਕਹਿੰਦੇ ਨਾਹੀ ਜਮ ਪੀੜ, ਉਹਨਾਂ ਨੂੰ ਜਮਾਂ ਦੀ ਪੀੜ ਨਹੀਂ, ਜਮਾਂ ਦੀ ਮਾਰ ਨਹੀਂ ਪੈਂਦੀ। ਜਮ ਜਿਉਂਦਿਆਂ ਵੀ ਤੰਗ ਕਰਦੇ ਨੇ, ਜਮ ਮਰਿਆਂ ਵੀ ਤੰਗ ਕਰਦੇ ਨੇ, ਜਿਨ੍ਹਾਂ ਦੇ ਚਿੱਤ 'ਚ ਨਹੀਂ ਵਸਿਆ। ਨਾ ਹੀ ਜਮ ਪੀੜ, ਜਿਹੜੇ ਵਾਹਿਗੁਰੂ 'ਤੇ ਭਰੋਸਾ ਕਰਕੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਬੰਦਗੀ ਕਰਦੇ ਨੇ, ਇੱਥੇ ਵੀ ਜਮ ਨੇੜੇ ਨਹੀਂ ਆਉਂਦੇ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਜਮ ਕੀ ਆ। ਕਈ ਵਾਰ ਜੀਵ ਜਮ ਇਹ ਸਮਝਦਾ ਵੀ ਕੁਛ ਪਤਾ ਹੀ ਨਹੀਂ, ਆਮ ਤੌਰ 'ਤੇ ਜਦੋਂ ਅਸੀਂ ਗੁਰਬਾਣੀ ਦੀ ਖੋਜ ਕਰਦੇ ਹਾਂ ਫਿਰ ਪਤਾ ਲੱਗਦਾ। ਜਿਹੜੇ ਇਹ ਕਾਮ, ਕ੍ਰੋਧ ਅਤੇ ਹੰਕਾਰ, ਇਹ ਤਿੰਨਾਂ ਨੂੰ ਜਮ ਕਿਹਾ ਗਿਆ, ਇਹਨਾਂ ਕਰਕੇ ਬੰਦਾ ਦੁਖੀ ਰਹਿੰਦਾ। ਮਹਾਰਾਜ ਕਹਿੰਦੇ ਕਾਮ, ਕ੍ਰੋਧ, ਹੰਕਾਰਾ, ਇਹ ਜਮ ਕੀ ਸਰਕਾਰ ਹੈ, ਇਹ ਤਿੰਨੇ ਜਮਾਂ ਦੀ ਸਰਕਾਰ ਹੈ। ਕਾਮ, ਕ੍ਰੋਧ, ਹੰਕਾਰਾ, ਇਹ ਜਮ ਕੀ ਸਰਕਾਰ ਹੈ। ਮਨਮੁਖ ਜਮ ਮਗ ਪਾਇਆ ਨੇ, ਜਿਹੜਾ ਇਹਨਾਂ ਦਾ ਸਾਥ ਲੈ ਕੇ ਚੱਲਦਾ ਕਾਮ, ਕ੍ਰੋਧ, ਹੰਕਾਰ ਦਾ,
ਇਹ ਜਮਾਂ ਦਾ ਮਾਰਗ ਹੈ ਮਾਰਗ ਨੇ। ਮਨਮੁਖ ਜਮ ਮਗ ਪਾਇਆ ਨੇ ਜਿਹਨਾਂ ਦੂਜਾ ਭਾਉ ਪਿਆਰਾ, ਜਿਹਨਾਂ ਨੂੰ ਇੰਜਨਾਂ ਦੇ ਅੰਦਰ ਇਹ ਹੋਣਗੇ ਨਾ, ਉਹਨਾਂ ਨੂੰ ਦੁਬਧਾ ਹੋਊ, ਈਰਖਾ ਹੋਊ, ਨਫ਼ਰਤ ਦੇ ਭਰੇ ਹੋਣਗੇ ਉਹ। ਮਹਾਰਾਜ ਕਹਿੰਦੇ ਮਨਮੁਖ ਜਮ ਮਗ ਪਾਇਆ ਨੇ ਜਿਹਨਾਂ ਦੂਜਾ ਭਾਉ ਪਿਆਰਾ, ਜਮ ਪਰ ਬੱਧੇ ਮਾਰੀਆ ਕੋਈ ਨਾ ਸੁਣੇ ਪੁਕਾਰਾ। ਇੱਥੇ ਵੀ ਉਹਨਾਂ ਦੀ ਹਾਏ ਹਾਏ ਮੁੱਕਦੀ ਨੀਗੀ, ਅਤੇ ਜਦੋਂ ਸੰਸਾਰ 'ਚੋਂ ਜਾਣਗੇ ਤਾਂ ਵੀ ਜਮਾਂ ਦੀ ਮਾਰ ਪੈਂਦੀ ਹੈ। ਇਸ ਲਈ ਜਿਹੜਾ ਪਰਮੇਸ਼ੁਰ ਨਾਲ ਜੁੜ ਗਿਆ ਇਹ ਪੰਜ ਦੂਤ ਉਹਨੂੰ ਸਤਾਉਂਦੇ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਵੀ ਇਹ ਜਿਹੜੇ ਜਮ ਆ ਇਹਨਾਂ ਦੀ ਪੀੜ ਵੀ ਖਤਮ ਹੋ ਜਾਂਦੀ ਹੈ ਜਿਉਂਦੇ ਜੀ ਮਰਨ ਤੋਂ ਬਾਅਦ ਵੀ। ਇਹੀ ਸਾਨੂੰ ਅੱਗੇ ਜਮਾਂ ਦਾ ਰੋਲ ਕਰਕੇ ਇਸ ਦੇਹੀ 'ਚੋਂ ਕੱਢ ਕੇ ਲੈ ਕੇ ਜਾਂਦੇ ਨੇ। ਮਨ ਨੂੰ ਪਕੜਨਾ, ਇਹਨਾਂ ਨੇ ਹੀ ਜਮਾਂ ਦਾ ਰੂਪ ਧਾਰਨ ਕਰਨਾ, ਕਿਉਂਕਿ ਇਹਨਾਂ ਦੀ ਅਲੱਗ ਅਲੱਗ ਨਾਮ ਰੱਖੇ ਗਏ ਨੇ ਗੁਰਬਾਣੀ 'ਚ। ਜਿਵੇਂ ਕਿ ਇਹਨਾਂ ਤੋਂ ਜੋ ਕੰਮ ਲਿਆ ਜਾਂਦਾ ਉਹ ਇਹਨਾਂ ਦਾ ਨਾਂ ਰੱਖ ਦਿੱਤਾ ਜਾਂਦਾ। ਇਸ ਲਈ ਇਹ ਜਮ ਕਿਹਾ ਗਿਆ ਇੱਥੇ ਕਾਮ ਕ੍ਰੋਧ ਹੰਕਾਰ ਨੂੰ। ਇਹ ਤਿੰਨੇ ਜਮਾਂ ਦੀ ਸਰਕਾਰ ਹੈ। ਮਹਾਰਾਜ ਕਹਿੰਦੀ ਇਹਨਾਂ ਦੇ ਕਰਕੇ ਹੀ ਤੁਹਾਨੂੰ ਪੀੜਾ ਹੈ। ਜੇ ਤੁਸੀਂ ਇਹਨਾਂ ਦਾ ਸਾਥ ਛੱਡ ਜਾਓ, ਹਉਮੈ ਕਰਕੇ ਪੀੜ ਹੁੰਦੀ ਹੈ ਬਾਹਲੀ, ਤਾਂ ਜੇ ਇਹ ਸਾਥ ਛੱਡ ਦੇਵੋ ਫਿਰ ਹਰੀ ਦੇ ਸੇਵਕ ਬਣ ਜਾਓਗੇ ਤੁਸੀਂ, ਵਾਹਿਗੁਰੂ ਦੇ ਸੇਵਕ ਬਣ ਜਾਓਗੇ। ਫਿਰ ਕਹਿੰਦੇ ਤੁਹਾਨੂੰ ਨਾ ਹੀ ਜਮ ਪੀੜ, ਤੁਹਾਨੂੰ ਇਹ ਪੀੜ ਨਹੀਂ ਲੱਗੂ, ਤੁਸੀਂ ਸੁਖੀ ਵਸੋਂਗੇ, ਕਿਉਂਕਿ ਸੁਖੀ ਵਸੇ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਬ ਗਲੇ ਸਰਬ ਦੁੱਖ ਹਰ ਸਿਮਰਤ ਨਸੈ। ਕਹਿੰਦੇ ਜਿੰਨੇ ਵੀ ਦੁੱਖ ਨੇ ਇਹ ਸਾਰੇ ਦੁੱਖ ਤੁਹਾਡੇ ਖਤਮ ਹੋ ਜਾਣਗੇ। ਹਰ ਸਿਮਰਤ ਨਸੈ, ਕਹਿੰਦੇ ਕੋਈ ਵੀ ਦੁੱਖ ਨਹੀਂ ਤੁਹਾਨੂੰ ਪਹੂਗਾ। ਇਹ ਗੁਰੂ ਸਾਹਿਬਾਂ ਨੇ ਜੋ ਲਿਖਿਆ ਨਾ ਉਹ ਪ੍ਰੈਕਟੀਕਲ ਕਰਕੇ ਦਿਖਾਇਆ। ਫਿਰ ਗੁਰੂ ਅਰਜਨ ਦੇਵ ਜੀ ਕਹਿੰਦੇ ਸਰਬ ਦੁੱਖ ਹਰ ਸਿਮਰਤ ਨਸੈ ਜਾਂ ਕਹਿ ਸੰਗ ਸਦਾ ਪ੍ਰਭ ਵਸੈ। ਜਿਨ੍ਹਾਂ ਦੇ ਨਾਲ ਸਦਾ ਹੀ, ਜਿਹੜੇ ਹਰੀ ਨਾਲ ਸਦਾ ਹੀ ਰਹਿੰਦੇ ਨੇ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਤੀਜੇ ਪਾਤਸ਼ਾਹ ਵੀ ਇਹੀ ਗੱਲ ਕਹਿੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਮਨ ਹਰੀ ਦੇ ਨਾਲ ਇੱਕ ਮਿੱਕ ਹੋ ਗਏ ਸਾਰੇ ਦੁੱਖ ਹੀ ਖਤਮ ਹੋ ਗਏ ਉਹਨਾਂ ਦੇ। ਇਸ ਕਰਕੇ ਇੱਥੇ ਦੱਸ ਰਹੇ ਨੇ ਸਰਬ ਦੁੱਖ, ਜਿਵੇਂ ਗੁਰੂ ਅਰਜਨ ਦੇਵ ਜੀ ਨੂੰ ਭਾਵੇਂ ਧਨ ਤੌਰ 'ਤੇ ਉਹਨਾਂ ਨੇ ਬੜਾ ਤਪਾਇਆ, ਦੁਖੀ ਕੀਤਾ, ਪਰ ਦੁੱਖ ਨਹੀਂ ਲੱਗਿਆ ਉਹਨਾਂ ਨੂੰ। ਤੱਤੀ ਤਵੀ 'ਤੇ ਬੈਠੇ ਨੇ ਫਿਰ ਵੀ ਦੁੱਖ ਨਹੀਂ ਹੈ, ਤੱਤਾ ਰੇਤਾ ਪਾਇਆ ਜਾ ਰਿਹਾ ਫਿਰ ਵੀ ਦੁੱਖ ਨਹੀਂ ਹੈ, ਕਿਉਂਕਿ ਉਹ ਪਰਮੇਸ਼ੁਰ ਰੂਪ ਸੀ, ਪਰਮੇਸ਼ੁਰ ਨੂੰ ਕੋਈ ਦੁੱਖ ਦੇ ਨਹੀਂ ਸਕਦਾ। ਜਦੋਂ ਸਾਡਾ ਮਨ ਗੁਰੂ ਅਰਜਨ ਦੇਵ ਜੀ ਹਰੀ ਰੂਪ ਹੋ ਗਏ, ਜਿਹਨੂੰ ਭੱਟਾ ਨੇ ਕਿਹਾ ਨਾ ਗੁਰ ਅਰਜਨ ਪ੍ਰਤੱਖ ਹਰ, ਕਿਉਂਕਿ ਹਰ ਕਾ ਸੇਵਕ ਸੋ ਹਰ ਜਿਹਾ, ਹਰੀ ਵਰਗਾ ਹੀ ਹੁੰਦਾ ਹਰੀ ਦਾ ਸੇਵਕ, ਇਸ ਕਰਕੇ ਹਰੀ ਨੂੰ ਕੋਈ ਦੁੱਖ ਨਹੀਂ ਦੇ ਸਕਦਾ। ਤਾਂ ਕਰਕੇ ਜਦੋਂ ਅਸੀਂ ਹਰੀ ਪਰਮੇਸ਼ੁਰ ਦੇ ਸਿਮਰਨ ਕਰਦੇ ਹਾਂ ਤੇ ਸਾਡੇ ਦੁੱਖ ਖਤਮ ਹੋ ਜਾਂਦੇ ਨੇ, ਇਹ ਦੁੱਖਾਂ ਦਾ ਡੇਰਾ ਢਹਿ ਜਾਂਦਾ। ਮਹਾਰਾਜ ਕਹਿੰਦੇ ਜਿੰਨਾ ਸਿਮਰਨ ਕਰੋਗੇ ਓਨਾ ਹੀ ਦੁੱਖ ਖਤਮ ਹੋ ਜੂ ਤੁਹਾਡਾ, ਸੰਸਾਰੀ ਵੀ, ਲੋਕ ਦਾ ਤੇ ਪ੍ਰਲੋਕ ਦਾ ਦੁੱਖ। ਇਸ ਕਰਕੇ ਦੋਨੇ ਪਾਸੇ ਦੁੱਖ ਨਹੀਂ ਲੱਗੂ ਤੁਹਾਨੂੰ ਸੰਸਾਰ ਦੇ ਵਿੱਚ। ਅੱਗੇ ਜਦੋਂ ਸੰਸਾਰ ਨੂੰ ਛੱਡ ਕੇ ਜਾਓਗੇ ਨਾ ਜਮਾਂ ਦੀ ਪੀੜ, ਇਹ ਵੀ ਦੁੱਖ ਆ। ਤਾਂ ਕਰਕੇ ਸਰਬ ਦੁੱਖ ਸਰਬ ਦੁੱਖ ਹਰ ਸਿਮਰਤ ਨਸਾ, ਹਰੀ ਦੇ ਸਿਮਰਨ 'ਚ ਇੰਨੀ ਸ਼ਕਤੀ ਹੈ। ਇੱਕ ਵਾਰ ਵਾਹਿਗੁਰੂ ਕਹਿਣ ਦੇ ਨਾਲ ਗੁਰਬਾਣੀ 'ਚ ਲਿਖਿਆ ਹੈ ਕਿ ਤੁਹਾਡੇ ਕਰੋੜਾਂ ਪਾਪ ਖੰਡਨ ਹੁੰਦੇ ਨੇ। ਸਰਬ ਦੁੱਖ ਹਰ ਸਿਮਰਤ ਨਸੈ ਜਾਂ ਕੇ ਸੰਗ ਸਦਾ ਪ੍ਰਭ ਵਸੈ। ਜਦੋਂ ਤੁਸੀਂ ਸਿਮਰਨ ਕਰੋਗੇ ਤਾਂ ਉਹ ਤੁਹਾਡੇ ਸਦਾ ਅੰਗ ਸੰਗੇ, ਉਹ ਪਰਮੇਸ਼ੁਰ ਸਦਾ ਹੀ ਅੰਗ ਸੰਗ ਹੈ। ਇੱਕ ਤਾਂ ਪ੍ਰਤੱਖ ਰੂਪ 'ਚ ਜਾਣ ਲੈਂਦੇ ਆ ਗੁਰਮੁਖ,

ਸੰਸਾਰ ਦੀ ਆਪਦਾ ਤੋਂ ਹਰ ਵੇਲੇ ਬਚਾ ਕੇ ਰੱਖਦਾ। ਪ੍ਰਭ ਕਾ ਨਾਮ ਮਨ ਤਨ ਆਧਾਰ, ਬਿਸਰਤ ਨਾਮ ਹੋਵੈ ਤਨ ਸ਼ਾਰ। ਹੁਣ ਮਹਾਰਾਜ ਕਹਿੰਦੇ ਜਿਹੜਾ ਗੁਰਮੁਖਾਂ ਦਾ ਆਸਰਾ ਨਾ, ਸਾਡਾ ਆਸਰਾ ਕੀ ਆ? ਪਰਮੇਸ਼ਰ ਦਾ ਨਾਮ। ਪ੍ਰਭ ਕਾ ਨਾਮ ਮਨ ਤਨ ਆਧਾਰ, ਸਾਡੇ ਮਨ ਦਾ ਆਸਰਾ ਵੀ ਨਾਮ ਹੈ, ਤਨ ਵੀ ਇਹ ਨਾਮ ਦੇ ਆਸਰੇ 'ਤੇ ਖੜ੍ਹਾ। ਆ ਜਿਹੜਾ ਸੰਸਾਰ ਹੈ ਨਾ ਸਾਰਾ ਹੀ, ਇਹ ਨਾਮ ਤੋਂ ਪੈਦਾ ਹੋਇਆ, ਨਾਮ ਦੇ ਆਸਰੇ 'ਤੇ ਖੜ੍ਹਾ। ਨਾਮ ਇੱਕ ਸ਼ਕਤੀ ਹੈ ਜਿਹੜੀ ਪਰਮੇਸ਼ਰ ਦੇ ਮੁੱਖ ਦੀ ਆਵਾਜ਼ ਹੈ, ਧੁਨ ਹੈ, ਸ਼ਬਦ ਹੈ। ਉਹ ਸ਼ਬਦ ਤੋਂ ਦੁਨੀਆ ਪੈਦਾ ਹੋਈ ਹੈ ਅਤੇ ਸ਼ਬਦ ਦੇ ਆਸਰੇ ਅਤੇ ਨਾਮ ਦੇ ਆਸਰੇ 'ਤੇ ਖੜ੍ਹੀ ਹੈ। ਜਿਹੜਾ ਇਹ ਸਰੀਰ ਹੈ ਸਾਡਾ, ਇਹ ਨਾਮ ਦੇ ਆਸਰੇ 'ਤੇ ਖੜ੍ਹਾ ਹੈ। ਇਸ ਲਈ ਸਾਡਾ ਮਨ ਦਾ ਆਸਰਾ ਵੀ ਨਾਮ ਹੈ, ਹੋਰ ਕੋਈ ਨਹੀਂ ਦੁਨੀਆ ਦੇ ਵਿੱਚ ਸਾਡਾ ਆਸਰਾ। ਪ੍ਰਭ ਕਾ ਨਾਮ ਮਨ ਤਨ ਆਧਾਰ, ਸਾਡਾ ਆਧਾਰ, ਸਾਡਾ ਮੂਲ ਸਾਰਿਆਂ ਦਾ ਨਾਮ ਹੈ। ਇਸ ਕਰਕੇ ਇੱਕ ਸਾਡੀ ਟੇਕ ਨਾਮ ਹੈ, ਜਿਹਨੂੰ ਮਹਾਰਾਜ ਕਹਿੰਦੇ ਨਾ, ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ। ਇਸ ਕਰਕੇ ਇਹ ਪਰਮੇਸ਼ਰ ਸਾਡਾ ਜਿਵੇਂ ਅੰਧਲੇ ਵਾਸਤੇ ਉਹ ਸੋਟੀ ਟੋਹਣੀ ਉਹਦਾ ਕੰਮ ਕਰਦੀ ਆ, ਇਵੇਂ ਨਾਮ ਸਾਡੀ ਇਹ ਆਸਰਾ ਹੈ, ਦੁਨੀਆ ਦੇ ਵਿੱਚ ਆਧਾਰ ਹੈ ਸਾਡਾ, ਕੋਈ ਹੋਰ ਆਧਾਰ ਨਹੀਂ ਹੈਗਾ। ਹੁਣ ਮਹਾਰਾਜ ਕਹਿੰਦੇ ਵੀ ਇਹ ਨਾਮ ਤੋਂ ਬਿਨਾਂ ਬਿਸਰਤ ਨਾਮ ਹੋਵਤ ਤਨ ਸ਼ਾਰ। ਕਹਿੰਦੇ ਤੁਸੀਂ ਜੇ ਨਾਮ ਨੂੰ ਭੁੱਲ ਗਏ ਹੋ ਤਾਂ ਤੁਹਾਡਾ ਤਨ ਸਵਾਹ ਦੇ ਬਰਾਬਰ ਹੈ, ਅਤੇ ਜਦੋਂ ਇਹਦੇ 'ਚੋਂ ਨਾਮ ਨਿਕਲ ਜਾਂਦਾ ਹੈ ਉਦੋਂ ਸਾਡਾ ਤਨ ਮਿੱਟੀ ਦੀ ਢੇਰੀ ਬਣ ਜਾਂਦਾ। ਅਸੀਂ ਕਹਿ ਦਿੰਦੇ ਵਿੱਚ ਨਾਮ 'ਚ ਲੈ ਜਾਂਦਾ, ਨਾਮ ਦੇ ਆਸਰੇ ਆਪਾਂ ਚੱਲ ਰਹੇ ਹਾਂ। ਜਿਹਨੂੰ ਗੁਰਬਾਣੀ ਦੇ ਵਿੱਚ ਆਸਾ ਦੀ ਵਾਰ ਦੇ ਵਿੱਚ ਭੇਜ ਦਿੱਤਾ ਗਿਆ, ਸੂਖਮ ਮੂਰਤ ਨਾਮ ਨਿਰੰਜਣ ਕਾਇਆ ਕਾ ਆਕਾਰ। ਜਦੋਂ ਅੰਦਰ ਨਾਮ ਸੂਖਮ ਰੂਪ ਦੇ ਵਿੱਚ, ਜੋਤ ਸਰੂਪ ਦੇ ਵਿੱਚ, ਨਾਮ ਜੋਤ ਅਤੇ ਨਾਮ, ਇਹਨੂੰ ਜੋਤ ਮੰਤਰ ਵੀ ਕਿਹਾ, ਜਦੋਂ ਸਾਡੇ ਸਰੀਰ ਦੇ ਵਿੱਚ ਇਹ ਤਨ ਦੇ ਵਿੱਚ ਜਿੰਨਾ ਚਿਰ ਨਾਮ ਹੈ, ਸੂਖਮ ਮੂਰਤ ਨਾਮ ਨਿਰੰਜਣ ਹੈ, ਉੱਤੇ ਕਾਇਆ ਦਾ ਆਕਾਰ ਦਿੱਤਾ, ਉਹ ਵਿੱਚੋਂ ਚਲਿਆ ਜਾਂਦਾ ਹੈ, ਇਹ ਢਹਿ ਢੇਰੀ ਹੋ ਜਾਂਦਾ, ਨਾ ਬੋਲਦਾ, ਨਾ ਸੁਣਦਾ, ਨਾ ਕਰਦਾ। ਇਸ ਕਰਕੇ ਜਿਹੜਾ ਸਾਡੇ ਅੰਦਰ ਹੈ ਉਹਨੂੰ ਬੁੱਝਣਾ ਸੀ, ਉਹਨੂੰ ਜੁੜਨ ਦੇ ਨਾਲ ਫਿਰ ਇਹ ਅਸੀਂ ਸਰੀਰ ਵੀ ਪ੍ਰਵਾਨ ਹੋ ਜਾਂਦਾ, ਨਹੀਂ ਤਾਂ ਮਨ ਤਨ ਹੈ ਸ਼ਾਰ, ਬਿਨ ਸਿਮ ਬਿਨ ਨਾਮ ਹੋਵੋ ਤਨ ਸ਼ਾਰ। ਦੂਜੇ ਪਾਸੇ ਜਿਹੜੇ ਜੁੜ ਗਏ, ਤੀਜੇ ਪਾਤਸ਼ਾਹ ਕੀ ਕਹਿੰਦੇ ਨੇ, ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਇਆ ਜਿਨ ਸਤਿਗੁਰ ਸਿਓ ਚਿੱਤ ਲਾਇਆ, ਉਹਨਾਂ ਦਾ ਸਰੀਰ ਵੀ ਪ੍ਰਵਾਨ ਹੋ ਜਾਂਦਾ। ਇਸ ਲਈ ਬਿਨ ਨਾਮ ਪਰਮੇਸ਼ਰ ਦਾ, ਗੁਰਮੁਖ ਦੇ ਜਿਹੜੇ ਪਰਮੇਸ਼ਰ ਦੇ ਪਿਆਰੇ ਆ, ਗੁਰਮੁਖਾਂ ਦਾ ਆਧਾਰ ਕੀ ਆ? ਪ੍ਰਭ ਕਾ ਨਾਮ ਮਨ ਤਨ ਆਧਾਰ, ਬਿਸਰਤ ਨਾਮ ਹੋਵਤ ਤਨ ਸਾਰ। ਕਹਿੰਦੇ ਇਹ ਜਿਹੜਾ ਤਨ ਹੈ ਇਹ ਸਵਾਹ ਦੀ ਨਿਆਈ ਹੈ, ਜੇ ਪਰਮੇਸ਼ਰ ਦਾ ਨਾਮ ਨਹੀਂ ਇਹਦੇ ਵਿੱਚੋਂ ਬੁੱਝਿਆ, ਤਾਂ ਕਰਕੇ ਮਹਾਰਾਜ ਕਹਿੰਦੇ ਜਿਹਨੀ ਗੁਰਮੁਖ ਨਾਮ ਨਾ ਬੁੱਝਿਆ ਮਰ ਜਨਮੇ ਆਵੇ ਜਾਏ। ਪ੍ਰਭ ਚਿੱਤ ਆਏ ਪੂਰਨ ਸਭ ਕਾਜ, ਹਰ ਬਿਸਰ ਸਭ ਕਾ ਮੋਹਤਾਜ। ਕਹਿੰਦੇ ਜਿਨ੍ਹਾਂ ਦੇ ਹਿਰਦੇ 'ਚ ਪ੍ਰਭੂ ਵੱਸ ਜਾਂਦਾ, ਜਿਹੜੇ ਪਰਮੇਸ਼ਰ 'ਤੇ ਭਰੋਸਾ ਕਰਦੇ ਨੇ, ਪ੍ਰਭ ਚਿੱਤ ਆਏ ਪੂਰਨ ਸਭ ਕਾਜ, ਉਹਦੇ ਸਾਰੇ ਕਾਰਜ ਪੂਰੇ ਹੋ ਜਾਂਦੇ ਨੇ, ਲੋਕ ਦੇ ਪਰਲੋਕ ਦੇ। ਇਸ ਲਈ ਸਾਡਾ ਕਾਰਜ ਇੱਕੋ ਹੀ ਆ, ਇੱਕੋ ਕੰਮ ਲਈ ਆਪਾਂ ਸੰਸਾਰ 'ਚ ਆਏ ਹਾਂ। ਪੂਰਨ ਸਭ ਕਾਜ ਸਾਡਾ ਕਾਰਜ ਕੀ ਆ? ਭਈ ਪ੍ਰਾਪਤ ਮਨੁੱਖ ਦਿਓਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਇਹ ਸਾਡਾ ਕਾਜ ਹੈ, ਅਵਰ ਕਾਜ। ਇਹਦੂ ਬਿਨਾਂ ਜਿੰਨੇ ਵੀ ਆਪਾਂ ਕਾਜ ਕਰਦੇ ਹਾਂ ਇਹ ਅਵਰ ਕਾਜ ਹੈ। ਇਸ ਲਈ ਮਹਾਰਾਜ ਕਹਿੰਦੇ ਤੁਹਾਡਾ ਕਾਰਜ ਪੂਰਾ ਹੋ ਜੂਗਾ। ਅਤੇ ਤੀਜੇ ਪਾਤਸ਼ਾਹ ਜਦੋਂ ਕਾਰਜ ਪੂਰਾ ਹੋਇਆ, ਉਹਨਾਂ ਨੇ ਆਨੰਦ ਸਾਹਿਬ ਦੀ ਬਾਣੀ 'ਚ ਦੱਸਿਆ ਵੀ ਮੇਰਾ ਕਾਰਜ ਪੂਰਾ ਹੋ ਗਿਆ। 40ਵੀਂ ਪੌੜੀ 'ਚ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਸ ਕਾਰਜ ਲਈ ਮੈਂ ਆਇਆ ਸੀ ਉਹ ਮੇਰਾ ਕੰਮ ਹੋ ਗਿਆ। ਇਸ ਲਈ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਚਿੱਤ 'ਚ ਤੂੰ ਵੱਸ ਜਾਂਦਾ ਉਹਨਾਂ ਦੇ ਕਾਰਜ ਪੂਰੇ ਹੋ ਜਾਂਦੇ। ਪੂਰਨ ਸਭ ਕਾਜ, ਹਰ ਕਾਰਜ ਦੇ ਵਿੱਚ ਪਰਮੇਸ਼ਰ ਆਪ ਹਾਜ਼ਰ ਹੁੰਦਾ। ਹਰ ਬਿਸਰਤ ਸਭ ਕਾ ਮੋਹਤਾਜ, ਜਿਹਨਾਂ ਨੂੰ ਹਰੀ ਵਿਸਰਿਆ ਹੋਇਆ ਉਹ ਹਰ ਇੱਕ ਦੀ ਮੁਥਾਜੀ ਕੱਢਦੇ ਨੇ, ਦੂਜਿਆਂ ਮੂਹਰੇ ਹੱਥ ਡੱਟਦੇ ਨੇ, ਕਿਉਂਕਿ ਉਹਨਾਂ ਨੂੰ ਭਰੋਸਾ ਨਹੀਂ ਗੁਰੂ 'ਤੇ। ਚਰਨ ਕਮਲ ਸੰਘ ਲਾਗੀ ਪ੍ਰੀਤ, ਵਿਸਰ ਗਈ ਸਭ ਦੁਰਮਤ ਰੀਤ। ਕਹਿੰਦੇ ਜਿਹਨਾਂ ਦੀ ਪਰਮੇਸ਼ਰ ਦੇ ਚਰਨਾਂ ਦੇ ਨਾਲ ਸੁਰਤੀ ਜੁੜ ਗਈ, ਚਰਨ ਕਮਲ ਸੰਘ ਲਾਗੀ ਪ੍ਰੀਤ, ਜਿਹਨਾਂ ਦੀ ਪ੍ਰੀਤ ਪ੍ਰਭੂ ਨਾ ਪੈਗੀ, ਗੁਰੂ ਨਾ ਪੈਗੀ, ਵਿਸਰ ਗਈ ਸਭ ਦੁਰਮਤ ਰੀਤ, ਉਹਨਾਂ ਦੇ ਅੰਦਰ ਖੋਟੀ ਮਤ ਨਹੀਂ ਹੁੰਦੀ। ਦੁਰਮਤ ਕਹਿੰਦੇ ਨੇ ਖੋਟੀ ਮਤ ਨੂੰ, ਮਨ ਦੀ ਮਤ ਜਿਹਨੂੰ ਕਹਿਤਾ, ਉਹ ਮਨ ਦੀ ਮਤ ਛੱਡ ਕੇ ਗੁਰਮਤ ਦੇ ਧਾਰਨੀ ਬਣ ਜਾਂਦੇ ਨੇ। ਇਸ ਲਈ ਮਹਾਰਾਜ ਕਹਿੰਦੇ ਚਰਨ ਕਮਲ, ਪਰਮੇਸ਼ਰ ਦੇ ਚਰਨ ਸ਼ਬਦ ਹੈ, ਹਿਰਦੇ ਸ਼ਬਦ ਸਤਿਗੁਰ ਚਰਨ। ਇਸ ਲਈ ਚਰਨ ਕਮਲ ਸੰਘ ਲਾਗੀ ਪ੍ਰੀਤ, ਉਹਨਾਂ ਦੀ ਪ੍ਰੀਤ ਪੈ ਗਈ। ਬਹੁਤ ਸਾਰਾ ਉਦਾਹਰਨਾਂ ਆਉਂਦੀਆਂ ਗੁਰਬਾਣੀ 'ਚ ਪ੍ਰੀਤ ਦੀਆਂ। ਇਸ ਕਰਕੇ ਸਾਡੀ ਪ੍ਰੀਤ ਉਸ ਚਰਨਾਂ ਨਾਲ ਪੈ ਗਈ। ਗੁਰੂ ਅਰਜਨ ਦੇਵ ਜੀ ਕਹਿੰਦੇ ਤੁਹਾਡੀ ਵੀ ਪ੍ਰੀਤ ਪੈ ਗਈ ਤਾਂ ਤੁਹਾਡੇ ਵੀ ਇਹ ਸਾਰੇ

ਅਜੇ ਇਸੇ ਤਰ੍ਹਾਂ ਹੀ ਹੋਣਗੇ। ਵਿਸਰ ਗਈ ਸਭ ਤੁਰਮਤ ਰੀਤ, ਕਹਿੰਦੇ ਉਦੋਂ ਤੁਹਾਡੀ ਖੁਰਤੀ ਮਤ ਖਤਮ ਹੋਊਗੀ। ਜਿੰਨਾ ਚਿਰ ਜਿਹਨੂੰ ਆਪਾਂ ਪੜ੍ਹਦੇ ਹਾਂ ਨਾ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਇਹ ਹੌਲੀ ਹੌਲੀ ਜਿਵੇਂ ਜਿਵੇਂ ਸੰਗਤ ਕਰਦੇ ਹਾਂ ਤਿਵੇਂ ਤਿਵੇਂ ਸਾਡੇ ਅੰਦਰੋਂ ਤਾਤ ਪਰਾਈ ਚਲੀ ਜਾਂਦੀ ਹੈ। ਵਿਸਰ ਗਈ ਸਭ ਦੁਰਮਤ ਰੀਤ, ਦੁਰਮਤ ਰੀਤ ਵੀ ਇਸੇ ਨੂੰ ਕਿਹਾ ਤਾਤ ਪਰਾਈ ਨੂੰ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਦੱਸਦੇ ਨੇ, ਮੰਤਰ ਅੰਤਰ ਹਰ ਤਰ ਹਰ ਹਰ ਮੰਤ, ਨਾਨਕ ਭਗਤਨ ਕਹਿ ਘਰ ਸਦਾ ਆਨੰਦ। ਹੁਣ ਮਹਾਰਾਜ ਕਹਿੰਦੇ ਮਨ ਅਤੇ ਤਨ ਦੇ ਵਿੱਚ ਕੀ ਵਸ ਗਿਆ? ਹਰ ਹਰ ਮੰਤ, ਹਰੀ ਦਾ ਮੰਤਰ, ਜਿਹਨੂੰ ਸੱਚ ਮੰਤਰ ਕਿਹਾ ਗਿਆ, ਸਤਨਾਮ ਕਿਹਾ ਗਿਆ। ਇਸ ਕਰਕੇ ਉਹ ਸੱਚ ਮੰਤਰ ਸਾਡੇ ਹਿਰਦੇ 'ਚ ਵਸ ਜਾਂਦਾ, ਮਨ 'ਚ ਵਸ ਜਾਂਦਾ, ਸਾਡੇ ਅੰਦਰ ਨਾਮ ਪ੍ਰਗਟ ਹੋ ਜਾਂਦਾ, ਸੱਚ ਪ੍ਰਗਟ ਹੋ ਜਾਂਦਾ। ਇਹਨੂੰ ਕਹਿੰਦੇ ਹਰ ਮੰਤ। ਇੱਕ ਹੁੰਦਾ ਗੁਰਮੰਤ, ਇੱਕ ਹੁੰਦਾ ਹਰ ਮੰਤ। ਹਰ ਮੰਤਰ ਸਤ, ਹਰ ਮੰਤ ਜਿਹੜਾ ਹੈ ਸਤਨਾਮ ਹੈ, ਗੁਰਮੰਤ ਹੈਗਾ ਗੁਰਸ਼ਬਦ, ਗੁਰੂ ਦਾ ਮੰਤਰ ਵਾਹਿਗੁਰੂ। ਇਸ ਕਰਕੇ ਵਾਹਿਗੁਰੂ ਗੁਰਮੰਤਰ ਜਪ ਕੇ ਸਾਡੇ ਅੰਦਰ ਹਰ ਮੰਤ ਵਸਦਾ। ਤਾਂ ਕਰਕੇ ਮਨ ਤਨ ਅੰਤਰ ਕਹਿੰਦੇ ਸਾਡੇ ਮਨ ਅਤੇ ਤਨ ਵਿੱਚ ਹਰੀ ਦਾ ਮੰਤਰ ਵਸ ਗਿਆ, ਨਾਮ ਵਸ ਗਿਆ, ਨਾਨਕ ਭਗਤਨ ਕੇ ਘਰ ਸਦਾ ਆਨੰਦ। ਫਿਰ ਉਸ ਘਰ ਦੇ ਵਿੱਚ ਸਦਾ ਹੀ ਆਨੰਦ ਹੈ ਜਿਸ ਹਿਰਦੇ ਵਿੱਚ ਨਾਮ ਪ੍ਰਗਟ ਹੋ ਜਾਂਦਾ। ਤੀਜੇ ਪਾਤਸ਼ਾਹ ਵੀ ਇਹਨੂੰ ਆਨੰਦ ਦਾ ਘਰ ਕਹਿੰਦੇ ਨੇ, ਨਾਨਕ ਭਗਤਨ ਕੇ ਘਰ ਸਦਾ ਆਨੰਦ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ 'ਤੇ ਜਾਣਿਆ। ਜਦੋਂ ਅਸੀਂ ਗੁਰੂ ਵਾਲੇ ਬਣ ਕੇ ਗੁਰੂ ਦੀ ਬਾਣੀ ਦੁਆਰਾ ਆਪਣਾ ਜੀਵਨ ਬਤੀਤ ਕਰਾਂਗੇ, ਫਿਰ ਸਾਡੇ ਹਿਰਦੇ ਵਿੱਚ ਨਾਮ ਪ੍ਰਗਟ ਹੋ ਜਾਂਦਾ ਅਤੇ ਇਹ ਘਰ ਦੇ ਵਿੱਚ ਆਨੰਦ ਆਉਣਾ ਸ਼ੁਰੂ ਹੋ ਜਾਂਦਾ, ਆਨੰਦ ਦੇ ਘਰ ਅਸੀਂ ਵਸਣਾ ਸ਼ੁਰੂ ਹੋ ਜਾਂਦੇ ਹਾਂ। ਸੋ ਇਸ ਕਰਕੇ ਗੁਰੂ ਕਿਰਪਾ ਕਰੇ, ਜੋ ਗੁਰਬਾਣੀ ਗਾਧ ਬੋਧ ਹੈ, ਗੁਰਬਾਣੀ ਦੀ ਵਿਚਾਰ ਕਰਦਿਆਂ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਜੋ ਸੰਗਤ ਦੇ ਅਨੁਕੂਲ ਨਾ ਹੋਵੇ, ਸੰਗਤ ਅਤੇ ਗੁਰੂ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਨਮ ਮਰਨ ਦੁਖ ਜਾਏ। ਸਤਨਾਮ ਸ਼੍ਰੀ ਵਾਹਿਗੁਰੂ ਜੀ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਸਾਹਿਬ ਸੰਗਤ ਆਵਣ ਭਾਗੀ ਹੋ। ਜੋ ਅੰਮ੍ਰਿਤ ਵੇਲੇ ਤਾਂ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰ ਕੇ ਗੁਰਬਾਣੀ ਦੇ ਕੀਰਤਨ ਕਥਾ ਵਿਚਾਰ ਸਰਵਣ ਕਰਕੇ ਆਪਣੇ ਜੀਵਨ ਦੇ ਅਮੋਲ ਪਲ ਸਫਲੇ ਕਰ ਰਿਹਾ ਸੀ। ਗੁਰੂ ਸਾਹਿਬ ਜੀ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਗੁਰਸਿੱਖੀ ਨਾਮ ਦਾਨ ਮੋਚਣ, ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Chile.

0: básica allí.
1: ਹਾਂ ਬੀਬੀ ਬਹਿ ਜਾਂਦੇ ਪਿੱਛੇ ਤੁਸੀਂ ਆ ਜਾਓ ਬੱਚੇ ਠੀਕ ਹੈ ਮੈਂ ਇੱਥੇ ਪਹਿਲਾਂ ਸਿੱਟਣ ਲੱਗੀ
0: ਤੁਸੀਂ ਬਹਿ ਜਾਓ।

0: ਸਿਮਰਨ ਰਿੱਧ ਸਿੱਧ ਨਾ ਨਿੱਧ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪਤਾ ਪੂਜਾ
1: ਪ੍ਰਭ ਕੈ ਸਿਮਰਨ ਵਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਰਥ

0: ਸਿਮਰਨ ਸਭ ਤੇ ਉੱਚਾ,
1: ਪ੍ਰਭ ਕੈ ਸਿਮਰਨ ਉਦਰੇ ਮੂਚਾ,
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ,
1: ਪ੍ਰਭ ਕੈ ਸਿਮਰਨ ਸਭ ਕੈ ਸੁਝੈ,
0: ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ,
1: ਪ੍ਰਭ ਕੈ ਸਿਮਰਨ ਪੂਰਨ ਆਸਾ,
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ,
1: ਅੰਮ੍ਰਿਤ ਨਾਮ੍ਰਿਤ ਮਾਹਿ ਸਮਾਏ,
0: ਵਸੇ ਸਾਧ ਕੀ ਰਸਨਾ,
1: ਨਾਨਕ ਜਨ ਕਾ ਦਾਸਨ ਦਸਨਾ।

0: ਸਿਮਰਨ ਹਰ ਗੁਣ ਬਾਨੀ,
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ,
0: ਪ੍ਰਭ ਕੈ ਸਿਮਰਨ ਨਿਚਲ ਆਸਨ,
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ,
0: ਪ੍ਰਭ ਕੈ ਸਿਮਰਨ ਅਨਹ ਚੁਨਕਾਰ,
1: ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ,
0: ਸਿਮਰੇ ਸੇ ਜਨ ਜਿਨ ਕੋ ਪ੍ਰਮਾਇਆ,
1: ਨਾਨਕ ਤਿੰਨ ਜਨ ਸਰਣੀ ਪਿਆ,
0: ਹਰ ਸਿਮਰਨ ਕਰ ਭਗਤ ਪ੍ਰਗਟਾਏ,
1: ਹਰ ਸਿਮਰਨ ਲਗ ਵੇਦ ਉਪਾਏ,
0: ਹਰ ਸਿਮਰਨ ਪੈਸਦ ਜਤੀ ਦਾਤੇ,
1: ਹਰ ਸਿਮਰਨ ਨੀਚ ਚੌਂ ਕੁੰਟ ਜਾਤੇ,
0: ਸਿਮਰਨ ਧਾਰੀ ਸਭ ਧਰਨਾ।

0: ਜੈ ਮਾਤ ਪਿਤਾ ਸਤ ਮੀਤ ਨਾ ਪਾਈ
1: ਮਨੁਹਾ ਨਾਮ ਤੇਰੇ ਸੰਗ ਸਹਾਈ
0: ਜੈ ਮਹਾ ਭਿਆਨ ਦੂਤ ਜਮ ਦਲੈ
1: ਤੈ ਕੇਵਲ ਨਾਮ ਸੰਗ ਤੇਰੇ ਚਲੈ
0: ਜੈ ਮੁਸਕਲ ਹੋਵੈ ਅਤ ਭਾਰੀ
1: ਹਰ ਕੋ ਨਾ ਕਿਨ ਮਾਏ ਵਧਾਰੀ
0: ਅਣਕ ਪੁਨਹ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੁਖ ਕਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਖ ਕਰੋਰੀ ਬੰਦ ਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿੱਖ ਨ ਬੁਝਾਵੈ
1: ਹਰ ਕਾ ਨਾਮ ਜਪਤ ਗਾਵੈ
0: ਜਿਹ ਮਾਰਗ ਇਹੋ ਜਾਤ ਅਕੇਲਾ
1: ਤੈ ਹਰ ਨਾਮ ਸੰਗ ਹੋਤ ਸਹੇਲਾ
0: ਐਸਾ ਨਾਮ ਮਨ ਸਦਾ ਧਿਆਈ ਹੈ
1: ਨਾਨਕ ਗੁਰਮੁਖ ਪਰਮ ਗਤ ਪਾਈਐ
0: ਛੂਟਤ ਨਹੀਂ ਕੋਟ ਲਖ ਬਾਹੀ
1: ਨਾਮ ਜਪਤੈ ਪਾਰ ਪਰਾਈ
0: ਅਨਕ ਬਿਘਨ ਜੈ ਆਏ ਸੰਘਾਰੈ

0: ਜਨ ਹਰ ਰਸ ਰਾਤੇ
1: ਸੁਨ ਸਮਾਧ ਨਾਮ ਰਸ ਮਾਤੇ
0: ਆਠ ਪਹਿਰ ਜਨ ਹਰ ਹਰ ਜਪੈ
1: ਹਰ ਕਾ ਭਗਤ ਪਰ ਨਹੀਂ ਛਪੈ
0: ਹਰ ਕੀ ਭਗਤ ਮੁਕਤ

0: ਬਹੁਆਸਨ
1: ਜੈਨ ਮਾਰਗ ਸੰਜਮੇ ਅਤ ਸਾਧਨ
0: ਨਿਮਖ ਨਿਮਖ ਕਰ ਸਰੀਰ ਕਟਾਵੈ
1: ਤਾਪੀ ਹਮੈ ਮੈਲ ਨ ਜਾਵੈ
0: ਕਰਕੇ ਨਾਮ ਸੰਸਰ ਕਛ ਨਾਹੈ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
0: ਮਨ ਕਾਮਨਾ ਤੀਰਥ ਦੇਹ ਛੂਟੈ
1: ਗਰਭ ਗੁਮਾਨ ਮਨ ਤੇ ਹੁਟੈ
0: ਸੋਚ ਕਰੇ ਦਿਨ

0: ਨਾਨਕ ਨਾਮ ਉਦਰੈ ਪਤਿਤ ਬਹੁ ਮੂਚ
1: ਬਹੁਤ ਸਿਆਣਪ ਜਮ ਕਾ ਪਉ ਵਿਆਪੈ
0: ਅਨੇਕ ਜਤਨ ਕਰ ਤ੍ਰਿਸਨ ਤ੍ਰਾਪੈ
1: ਵੇਖ ਅਨੇਕ ਅਗਨ ਨਹੀ ਬੂਜੈ
0: ਕੋਟ ਪਾਪ ਦਰ ਗਹਿਣੇ ਸਿਜੈ
1: ਛੂਟ ਸਨਾਹੀ ਊਬ ਪਿਆਲ
0: ਮੋਹੇ ਵਿਆਪੈ ਮਾਇਆ ਜਾਲ
1: ਅਵਰ ਕਰਤੂਤ ਸਗਲੀ ਜਮ ਡਾਨੈ
0: ਗੋਵਿੰਦ ਭਜਨ ਬਿਨ ਤਿਲ ਨਹੀ ਮਾਨੈ
1: ਹਰ ਕਾ ਨਾਮ ਜਪਤ ਦੁਖ ਜਾਏ
0: ਨਾਨਕ ਬੋਲੈ ਸਹਿਜ ਸੁਭਾਏ
1: ਚਾਰ ਪਦਾਰਥ ਜੇ ਕੋ ਮਾਗੈ
0: ਸਾਧ ਜਨਾ ਕੀ ਸੇਵਾ ਲਾਗੈ
1: ਜੇ ਕੋ ਆਪਣਾ ਦੁਖ ਮਿਟਾਵੈ
0: ਹਰ

0: ਮਿਟਾਣਾ
1: ਪਿਖੈ ਸਗਲ ਸ੍ਰਿਸ਼ਟ ਸਾਜਣਾ
0: ਸੁਖ ਦੁਖ ਜਨ ਸਮ ਦਿਸਤੇਤਾ
1: ਨਾਨਕ ਪਾਪ ਪੁੰਨ ਨਹੀਂ ਲੇਪਾ
0: ਨਿਰਧਨ ਕਉ ਤਨ ਤੇਰੋ ਨਾਉ
1: ਨਿਥਾਵੇ ਕੋ ਨਾ ਤੇਰਾ ਥਾਉ
0: ਨਮਾਨੇ ਕੋ ਪ੍ਰਭ ਤੇਰੋ ਮਾਨ
1: ਸਗਲ ਕਟਾ ਕੋ ਦੇਵੋ ਦਾਨ
0: ਕਰਨ ਕਰਾਵਨ ਹਾਰ ਸੁਆਮੀ
1: ਸਗਲ ਕਟਾ ਕੇ ਅੰਤਰ ਜਾਮੀ
0: ਆਪਣੀ ਦਸਮਿਤ ਜਾਨੋ ਆਪੇ
1: ਆਪਣ ਸੰਗ ਆਪ ਰਬ ਰਾਧੇ
0: ਤੁਮਰੀ ਉਸਤ ਤੁਮ ਤੇ ਹੋਏ
1: ਨਾਨਕ ਅਵਰ ਨ ਜਾਣਸ ਕੋਏ
0: ਸਰਬ ਧਰਮ ਮੈਂ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉੱਤਮ ਕਿਰਿਆ
1: ਸਾ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਵਾਣੀ ਮੈਂ ਅੰਮ੍ਰਿਤ ਵਾਣੀ
1: ਹਰ ਕੋ ਜਸੁਰ ਰਸਨ ਬਖਾਨੀ

0: ਵਿਦਿਆ ਕੇ ਗੁਤ ਚੇਤ ਪ੍ਰਾਣੀ
1: ਕਵਨ ਮੂਲਤੇ ਕਮ ਦ੍ਰਿਸ਼ਟਾਨੀ
0: ਤੂੰ ਸਾਜ ਸੁਭਾ ਸਿਗਾਰਿਆ
1: ਗਰਭ ਗਰ ਮੈਂ ਗਿਰੇ ਅਪਾਰਿਆ
0: ਗਰਭ ਵਸਥਾ ਤੁਝੇ ਪਿਆਰੇ ਦੂਧ
1: ਭਰ ਜੋ ਮਨ ਭੋਜ ਸੁਖ ਸੂਧ
0: ਵਿਰਧ ਪਿਆ ਉਪਰ ਸਾਵਕ ਸਹਿਣ
1: ਮੁਖ ਪਿਆਉ ਬੈਠ ਕੋ ਦੈਨ
0: ਪਸ਼ੂ ਨਾ ਬੂਜੇ
1: ਬਖਸ਼ ਲਿਓ ਤੋ ਨਾਨਕ ਸੀਜੈ
0: ਪ੍ਰਸਾਦ ਉਪਰ ਸੁਖ ਬਸੇ
1: ਸੁਤ ਪ੍ਰਾਤ ਮੀਤ ਮੰਤਾ ਸੰਗ ਹਸੈ
0: ਪ੍ਰਸਾਦ ਪੀਵੇ ਸੀਤਲ ਜਲਾ
1: ਸੁਖਦਾਈ ਪਵਨ ਪਾਵ ਕਾ ਮੁੱਲਾ
0: ਪ੍ਰਸਾਦ ਭੋਗੇ ਸਭ ਰਸਾ
1: ਸਗਲ ਸਮਗਰੀ ਸੰਗ ਸਾਥ ਬਸਾ
0: ਹਸ ਪਾਵ ਕਰਨ ਨੇਤਰ ਰਸਨਾ
1: ਤਿਸੈ ਤਿਆਗ ਅਮਰ ਸੰਗ ਰਚਨਾ
0: ਸੇ ਦੁਖ ਮੁੜ ਅੰਤ ਵਿਆਪੇ
1: ਨਾਨਕ ਕਾਢ ਲਿਓ ਪ੍ਰਭ ਆਪੇ
0: ਆਦਿ ਅੰਤ ਜੋ ਰੱਖਣ ਹਾਰ
1: ਤਿਸਿਓ ਪ੍ਰੀਤ ਨ ਕਰੇ ਗੁਹਾਰ
0: ਕੀ ਸੇਵਾ ਨਾਮ ਨਿਧ ਪਾਵੇ
1: ਤਾਸਿਓ ਮੂੜਾ ਮਨ ਨਹੀਂ ਲਾਵੇ
0: ਸਦ ਸਦਾ ਹਜੂਰੇ
1: ਤਾਕੋ ਅੰਦਾ ਜਾਨਤ ਦੂਰੇ
0: ਕੀ ਟਹਿਲ ਪਾਵੇ ਦਰਗਹਿ ਮਾਨ
1: ਤਿਸਹਿ ਵਿਸਾਰੈ ਮੁਦ ਜਾਨ
0: ਸਦਾ ਸਦਾ ਏ ਪੂਲਣ ਹਾਰ
1: ਨਾਨਕ ਰਾਖਣ ਹਾਰ ਅਪਾਰ
0: ਕੌਡੀ ਸੰਗ ਰਚੇ
1: ਸਾਚ ਛੋੜ ਝੂਠ ਸੰਗ ਮਚੈ
0: ਛੜਨਾ ਸੋ ਅਸਥਰ ਕਰ

0: ਪ੍ਰਭ ਦਇਆਲ। ਲੋਕ ਵਿਚਾਰਾ ਕਰੇ ਦਿਨ ਰਾਤ, ਛਪ ਸੁਨਾਹੇ ਕਛ ਕਰੇ ਛਪਾਇਆ।
1: ਹਰ ਗਿਆਨ ਧਿਆਨ ਇਸ਼ਨਾਨ,
0: ਅੰਤਰ ਵਿਆਪੈ ਲੋਭ ਸਵਾਨ।
1: ਅਗਨ ਬਾਹਰ ਤਨ ਸੁਹਾ,
0: ਗਲ ਪਾਥਰ ਕੈਸੇ ਤਰੇ ਅਥਾ।
1: ਅੰਤਰ ਬਸੇ ਪ੍ਰਭ ਆਪ,
0: ਨਾਨਕ ਤੇਜਨ ਸਹਿਜ ਸਮਾਤ।
1: ਕੈਸੇ ਮਾਰਗ ਪਾਵੇ,
0: ਕਰ ਕੈ ਲਿਓ ਓੜ ਨਿਭਾਵੇ।

0: ਸਹੋ ਆਪਣੀ ਦੇ ਰਾਸ
1: ਖਾਤ ਪੀਤ ਪਰਤੇ ਹੰਦ ਰਾਸ
0: ਨਿਯਮਾਨ ਕਸ਼ ਬਹਰ ਸਹੋ

0: भगदान
1: मन हाथ पैर का तिसका ध्यान।

0: कमल पिघास
1: प्रसन्न बसे मन।

0: ਪ੍ਰਭ ਜਾਗਤ
1: ਬ੍ਰਹਮ ਗਿਆਨੀ ਅੰਮ੍ਰਿਤ ਤਿਆਗਤ
0: ਬ੍ਰਹਮ ਗਿਆਨੀ ਕੇ ਮਨ ਪਰਮਾਨੰਦ
1: ਬ੍ਰਹਮ ਗਿਆਨੀ ਕੇ ਕਰ ਸਦਾ ਆਨੰਦ।

0: ਨਾਨਕ ਕੋਟ ਮਲੇ ਕੋ ਐਸਾ ਪਰਸ
1: ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ
0: ਬਿਸਰਗੀ ਮਾਇਆ ਤੇ ਹੋਏ ਭਿੰਨ
1: ਕਰਤ ਹੋਵੇ ਨਹਿ ਕਰਮ
0: ਇਸ ਵੈਸਨੋ ਕਾ ਨਿਰਮਲ ਧਰਮ
1: ਫਲ ਕੀ ਇੱਛਾ ਨਹੀਂ ਬਾਛੈ।

0: ਹਾਥ ਆਗਿਆਕਾਰੀ ਬਪੁਰਾ ਜੀਉ
1: ਜੋ ਤੁਸ ਭਾਵੈ ਸੋਈ ਮਨ ਦੀਓ
0: ਕਬਹੁ ਊਚ ਨੀਚ ਮਹਿ ਵਸੈ
1: ਕਬਹੁ ਸੋਗ ਹਰ ਸਰੰਗ ਰਸੈ
0: ਕਬਹੁ ਨਿੰਦ

0: ਕਬੂ ਹੋਏ ਪੰਡਿਤ ਕਰੇ ਵਖਿਆਨ,
1: ਕਬੂ ਹੋਣ ਧਾਰੀ ਲਾਵੇ ਧਿਆਨ,
0: ਕਬੂ ਤਟ ਤੀਰਥ ਇਸਨਾਨ,
1: ਕਬੂ ਸਿੱਧ ਸਾਧਕ ਮੁਖ ਗਿਆਨ,
0: ਕਬੂ ਕੀਟ ਹਸਤ ਪਤੰਗ

0: ਪਛਾਨੈ
1: ਤੁਧ ਕੀ ਉਹ ਸੋਝੀ ਜਾਣੈ
0: ਨਾਮ ਸੰਗ ਜਿਸ ਕਾ ਮਨ ਮਾਨਿਆ
1: ਨਾਨਕ ਤੇਰੇ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪਨ ਆਪ ਸੂਝੈ
1: ਜਿਸ ਕੀ ਜਾਣੋ ਤਿਸ ਨਾ ਬੁਝੈ
0: ਸਾਧ ਸੰਗ ਹਰ ਹਰ ਜਸ ਕਹਿਤ

0: ਆਪਣੇ ਹਾਰ ਪਛਾਣੇ ਸੋਏ।
1: ਰੌਕਾ ਕੀਆ ਜਨ ਮੀਠ ਲਗਾਨਾ,
0: ਜੈਸਾ ਸਾਤੇ ਸਾਧ ਸ਼ਾਨਾ,
1: ਜਿਸ ਤੇ ਉਪਜੇ ਤਿਸ ਮਾਹੇ ਸਮਾਏ।

0: ਕਰ ਕੋ ਲੈਣ ਤੂੰ ਆਇਆ,
1: ਰਾਮ ਨਾਮ ਸੰਤਨ ਕਰ ਪਾਇਆ,
0: ਅਜ ਅਗਾਨ ਲੇਹੋ ਮਨ ਮੋਲ,
1: ਰਾਮ ਨਾਮ ਹਿਰਦੇ ਮੈਂ ਤੋਲ,
0: ਆਦ ਖੀਰ ਸੰਤੇ ਸੰਗ ਚਾਲ,
1: ਅਵਰ

0: ਇਸ਼ਨਾਨ
1: ਸਾਧ ਉਪਰ ਜਾਈਏ ਕੁਰਬਾਨ
0: ਸੇਵਾ ਬੜ ਭਾਗੀ ਪਾਈਏ
1: ਸਾਧ ਸੰਗ ਹਰ ਕੀਰਤਨ ਗਾਈਏ
0: ਵਿਗੰਤੇ ਸਾਧੂ ਰਾਖੇ
1: ਹਰ ਗੁਣ ਗਾਏ ਅਮ੍ਰਿਤ ਰਸ ਜਾਕੇ
0: ਮੂਟ ਗਹੀ ਸੰਤੇ ਦਾ ਰਿਆਇਆ
1: ਸਰਬ ਸੁਖ ਨਾਨਕ ਤੈ ਪਾਇਆ
0: ਤਕੋ ਜੀ ਵਾਲਣ ਹਾਰ
1: ਭੁਖੇ ਕੋ ਦੇਵਤ ਹਾਰ
0: ਨਦਾਨ ਜਾ ਕੇ ਦ੍ਰਿਸ਼ਟੀ ਮਾਹੇ
1: ਪੁਰਬ ਲਿਖੇ ਕਾ ਲੈਣਾ ਪਾਏ
0: ਬਸ ਇਸਕਾ ਉਹ ਕਰਨੇ ਜੋਗ
1: ਤਿਸ ਮੈਂ

0: ਮਨ ਗੁਰ ਕੀ ਪ੍ਰਤੀਤ
1: ਭਗਤ
0: ਸੁਣੀਏ ਤੈ ਲੋਏ
1: ਸੱਚ
0: ਕਰਨੀ ਸੱਚ ਤਾਂ ਕੀ ਰਹਿਤ
1: ਸੱਚ ਹਿਰਦੇ ਸਤਿਮੁਖ ਕਹਿਤ
0: ਸੱਚ ਆਕਾਰ।

0: ਸਾਧੂ ਉਪਦੇਸ
1: ਸਤੇ ਜਨ ਜਾਕੇ ਹਿਰਦੇ ਪਰਵੇਸ
0: ਸਤ ਨੀਰਤ ਬੁਝੇ ਜੇ ਕੋਏ
1: ਨਾਮ ਜਪਤਾ ਕੀ ਗਤ ਹੋਏ
0: ਆਪ ਸਤ ਕੀਆ ਸਭ ਸਤ
1: ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰਨੇ ਹਾਰ
1: ਅਵਨ ਬੂਝ ਕਰ

0: ਨਾਮ ਸਤ ਸਤਿਆਰ ਹਾਰ
1: ਆਪ ਸਤ ਸਤ ਸਭ ਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸਤ ਸਤ ਪ੍ਰਭ ਭਗਤਾ
0: ਸੁਰਤ ਸਤ ਸਤ ਜਸ ਸੁਣਤਾ
1: ਜਨ ਹਾਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ

0: ਪ੍ਰਗਟ ਭਾਗੀ ਹੈ।
1: ਸਤਿਗੁਰ ਸਿੱਖਾ ਹਲਤ ਪਲਤ ਸਵਾਰੈ,
0: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ।
1: ਗੁਰ ਕੇ ਗ੍ਰਹਿ ਸੇਵਕ ਜੋ ਰਹੈ,
0: ਗੁਰ ਕੀ ਆਗਿਆ ਮਨ ਮੈਂ ਸਹੈ।
1: ਆਪਸ ਕੋ ਕਰ ਕਛ ਨਾ ਜਨਾਵੈ,
0: ਹਰ ਹਰ ਨਾਮ ਹਿਰਦੇ ਸਦ ਧਿਆਵੈ।

0: ਸਤ ਨਹੀਂ ਪਾਏ
1: ਨਾਨਕ ਜਿਸ ਭਾਵੈ ਜਿਸ ਲੈ ਮਲਾਏ
0: ਜਿਹ ਪਾ ਏਕ ਉਸਤਤ ਅਨੇਕ
1: ਸਤ ਪੁਰਖ ਪੂਰਨ ਭਾਵੇਕ
0: ਕਾਹੂ ਬੋਲਣਾ ਪਹੁੰਚਤ ਪਰਾਨੀ
1: ਰਾਮ ਗੋਚਰ ਕਰਾ ਮਿਹਰਬਾਨੀ
0: ਮੇਰਾ ਹਾਰ ਨਿਰਵੈਰ ਸੁਖਦਾਈ
1: ਨਾ ਕੀ ਕੀਮਤ ਕਿਨੇ ਨਾ ਪਾਈ
0: ਅਨੇਕ ਭਗਤ ਬੰਧਨ ਨਿਤ ਕਰ ਹੈ
1: ਜਨ ਕਮਲ ਹਿਰਦੇ ਸਿਮਰੈ
0: ਸਦ ਬਲਿਹਾਰੀ ਸਤਗੁਰ ਆਪਣੇ
1: ਨਾਨਕ ਜਿਸ ਪ੍ਰਸਾਦ ਹੈ ਸਭ ਪ੍ਰਭ ਜਪਨੇ
0: ਇਹ ਰਸ ਪਾਵੇ ਜਨ ਕੋਏ
1: ਅੰਮ੍ਰਿਤ ਪੀਵੇ ਅਮਰ ਸੋਏ
0: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼
1: ਜਾ ਕੇ ਮਨ ਪਰਟੇ ਗੁਣ ਦਾਸ
0: ਆਠ ਪੈਰ ਹਰ ਕਾ ਨਾਮ ਲੇ
1: ਸਚ ਦੇ ਸੇਵਕ ਕੋ ਦੇ
0: ਮੋਹ ਮਾਇਆ ਕੇ ਸੰਗ ਨਾ ਲੇਪ
1: ਮਨ ਮੈਂ ਰੱਖੇ ਹਰ ਹਰੇ
0: ਅੰਧਕਾਰ ਦੀਪਕ ਪਰਗਾਸੇ
1: ਨਾਨਕ ਪਰਮ ਮੁਕਤ ਨਾਸੇ
0: ਕਪਤ ਮਹੇ ਠਾਨ ਵਰਤਾਏ
1: ਅੰਧ ਪ੍ਰੇ ਅੰਧ ਨਾ ਠੇ ਪਾਈ
0: ਜਨਮ ਮਰਨ ਕੇ

0: ਸਾਰੋ
1: ਚਰਨ ਕਮਲ ਲਿਖ ਮੈਂ ਉਧਾਰੋ
0: ਕਰਨ ਕਾਰਨ ਸੋ ਪ੍ਰਭ ਸਮਰੱਥ
1: ਦ੍ਰਿੜ ਕਰ ਕਹੋ ਨਾਮ ਹਰ ਵਾਥ
0: ਇਹ ਧਨ ਸਾਂਚੋ ਹੋਵੋ ਭਗਵੰਤ
1: ਸੰਤ ਜਨਾਂ ਕਾ ਨਿਰਮਲ ਮੰਤ
0: ਏਕ ਆਸ ਰੱਖੋ ਮਨ ਮਾਹੇ
1: ਸਰਬ ਰੋਗ ਨਾਨਕ ਮਿਟ ਜਾਏ
0: ਜਿਸ ਧਨ ਕੋ ਚਾਰ ਕੁੰਟ

0: ਪਿਆਰ ਕੀ ਭਗਤ ਕਰੋ ਮਨ ਲਾਏ
1: ਮਨ ਪਾਛਤ ਨਾਨਕ ਬਲ ਪਾਏ
0: ਸੰਗ ਨ ਚਾਲਸ ਤੇਰੇ ਧਨਾ
1: ਤੂੰ ਪਿਆਰ ਲਟਾਵੇ ਮੂਰਖ

0: ਮਨਾ
1: ਸਾਧ ਸੰਗ ਪਾਵੇ ਸਚ ਤਨਾ
0: ਹਰ ਪੁੰਚੀ ਸਚ ਕਰੋ ਵਿਵਹਾਰ
1: ਇਹਾ ਸੁਤਰ ਗਏ ਜੈਕਾਰ
0: ਨਿਰੰਤਰ ਇੱਕੋ ਦੇਖ
1: ਕੋ ਨਾਨਕ ਜਾਣੇ ਮਸਤ ਲੇਖ
0: ਇੱਕੋ ਜਪ ਇੱਕੋ ਸਾਲ

0: ਸਾਥਨ ਦੀਆ ਮਿਲਾਏ
1: ਨਾਨਕ ਪਾਤੀ ਨਾਮ ਸਮਾਏ
0: ਸੋ ਕਿਉ ਬਿਸਰੇ ਜੇ ਘਾਲ ਨਾ ਪਾਨੇ
1: ਸੋ ਕਿਉ ਬਿਸਰੇ ਜੇ ਕੀਆ ਜਾਣੇ
0: ਸੋ ਕਿਉ ਬਿਸਰੇ ਜਿਨ ਸਭ ਕਿਛ ਦੀਆ
1: ਸੋ ਕਿਉ ਬਿਸਰੇ ਜੇ ਜੀਵਨ ਜੀਆ
0: ਸੋ ਕਿਉ ਬਿਸਰੇ ਜੇ ਅਗਨ ਮੇ ਰਾਖੇ
1: ਗੁਰ ਪ੍ਰਸਾਦ ਕੋ ਬਿਰਲਾ ਲਾਖੇ
0: ਸੋ ਕਿਉ ਬਿਸਰੇ ਜੇ ਬਿਖ ਤੇ ਕਾਢੇ
1: ਜਨਮ ਜਨਮ ਕਾ ਟੂਟਾ ਗਾਢੇ
0: ਗੁਰ ਪੂਰੇ ਤਤ ਇਹ ਬੁਝਾਇਆ
1: ਪ੍ਰਭ ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਇਹੋ ਕਾਮ
1: ਆਨ ਧਿਆਨ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵੋ
1: ਆਪ ਜਪੋ ਹਰ ਨਾਮ ਜਪਾਵੋ
0: ਭਗਤ ਪਾਏ ਤਰੀਏ ਸੰਸਾਰ
1: ਬਿਨ ਭਗਤੀ ਤਨ ਹੋਸੀ ਸਾਰ
0: ਸਰਬ ਕਲਿਆਣ ਸੁਖ

ਆਪੇ ਆਪ ਆਪਣੀ ਜੋਤ ਧਰੈ ਆਪਣ ਚਲ ਤਪ ਕਰਨੈ ਹਾਰ ਅਵਨਾਸੀ ਸੁਖ ਆਪਣੇ ਆਸਨ ਜਬ ਪੂਰਨ ਕਰਤਾ ਪ੍ਰਭ ਸੋਏ ਜਬ ਅਵਗਤ ਗੋਚਰ ਪ੍ਰਭ ਏਕਾ

0: ਪੋਤਾ
1: ਤੈ ਬਿਨ ਮੈਂ ਕਹੋ ਕਿਆ ਤੋਤਾ,
0: ਜੈ ਨਿਰੰਜਨ ਨਿਰੰਕਾਰ ਨਿਰਵਾਨ,
1: ਤੈ ਕੌਣ ਕਮਾਨ ਕੌਣ ਅਭਿਮਾਨ,
0: ਜੈ ਸਰੂਪ ਕੇਵਲ
1: ਜਗਦੀਸ਼,
0: ਜੈ ਜੋਤ ਸਰੂਪੀ ਜੋਤ ਸੰਗ ਸਮਾਵੈ,
1: ਤੈ ਕਿਸੇ ਭੂਖ ਕਵਨ ਪ੍ਰਤਾਵੈ,
0: ਕਰਨ ਕਰਾਵਨ ਕਰਨੈ ਹਾਰ,
1: ਨਾਨਕ ਕਰਤੇ ਕਾ ਨਾਹੀ ਸਮਾਰ,
0: ਜਬ ਆਪਣੀ ਸੋਭਾ ਆਪਣ ਸੰਗ ਬਣਾਈ,
1: ਤਬ ਕਵਨ ਮਾਇ ਵਾਕ ਮਿੱਤਰ ਸੁਤ ਪਾਈ,
0: ਜੈ ਸਰਬ ਕਲਾ ਆਪੇ ਪਰਵੀਨ,
1: ਤੈ ਵੇਦ ਕਤੇਵ ਕਹਾ ਕੋ ਚੀਨ,
0: ਜਬ ਆਪਣ ਆਪ ਆਪ ਉਰਤਾਰੈ, ਜੈ ਆਪਣ ਊਚ ਆਪਣ ਆਪ ਨੇਰਾ,
1: ਕੌਣ ਠਾਕਰ ਕੌਣ ਕਹੀਏ ਚੇਰਾ,
0: ਬਿਸਮਨ ਬਿਸਮ ਰਹੇ ਬਿਸਮਾਦ,
1: ਨਾਨਕ ਆਪਣੀ ਗਤ ਜਾਨੋ ਆਪ,
0: ਜੈ ਅਛਲ ਅਛੇਦ ਅਭੇਦ ਸਮਾਇਆ,
1: ਮੂਹਾ ਕਿਸੇ ਵਿਆਪਤ ਮਾਇਆ,
0: ਆਪਸ ਕੋ ਆਪੇ ਆਦੇਸ,
1: ਕੌਣ ਕਾ ਨਾਹੀ ਪਰਵੇਸ,
0: ਜੈ ਇਕ ਕਹਿ ਏਕ ਏਕ ਭਗਵੰਤਾ,
1: ਕੌਣ ਚਿੰਤਾ,
0: ਜੈ ਆਪਣ ਆਪ ਆਪ

0: ਕਹਾਵਤੁ
1: ਨਰਕੋ ਸੁਰਗ ਪੰਚਾਵਤੁ
0: ਆਲ ਜਾਲ ਮਾਇਆ ਜੰਜਾਲ
1: ਹਮੇ ਹੋ ਪਰਮ ਕੈ ਪਾਰ
0: ਦੁਖ ਸੁਖ ਮਾਨ ਅਪਮਾਨ
1: ਅਨੇਕ ਪ੍ਰਕਾਰ ਕੇ ਲੋਭ ਧਿਆਨ
0: ਆਪਨ ਖੇਲ ਆਪ ਕਰ ਦੇਖੈ
1: ਖੇਲ ਸੰਕੋਚੇ ਤੋ

0: ਸਮਾਧ
1: ਦੇਖਿਆ ਜਿਸ ਆਪ ਦਿਖਾਏ
0: ਨਾਨਕ ਤਿਸਨ ਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ
0: ਘਟ ਘਟ ਵਿਆਪ ਰਿਹਾ ਭਗਵੰਤ
1: ਕਰਨ

0: ਭਲਾ ਕਰਤੂ ਤਤ ਨੇਕੀ
1: ਆਪੇ ਜਾਣੇ ਆਪਣੇ ਜੀ ਕੀ
0: ਆਪ ਸਾਚ ਧਾਰੀ ਸਭ ਸਾਚ
1: ਓਤ ਪੋਤ ਆਪਨ ਸੰਗ ਰਾਜ
0: ਲਾਗੀ ਕਤ ਮਿਤ ਕਹੀ ਨਾ ਜਾਏ
1: ਦੂਸਰ ਹੋਏ ਤਸੋ ਜੀ ਪਾਏ
0: ਇਸ ਕਾ ਕੀਆ ਸਭ ਪਰਵਾਨ
1: ਔਰ ਪ੍ਰਸਾਦ ਨਾਨਕੇ ਹੋ ਜਾਨ
0: ਜਾਣੇ ਤੇ ਸਦਾ ਸੁਖ ਹੋਏ
1: ਆਪ ਮਿਲਾਏ ਲੈ ਕਰਮ ਸੋਏ
0: ਓ ਧਨਵੰਤ ਕਲਵੰਤ ਪਤਵੰਤ
1: ਜੀ ਰਣੋਖ ਜਿਸ ਵੇਲੇ ਭਗਵਾਨ

0: ਅਵਤਾਰੇ
1: ਨਾਨਕ ਨੇ ਵੇਖੇ ਪਹਾਰੇ
0: ਪ੍ਰਭ ਕੀ ਉਸਤਤ ਕਰੋ ਸੰਤ ਮੀਤ
1: ਸਾਧ ਗਾਨ ਕਾਗਰ ਚੀਤ
0: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ
1: ਜਿਸ ਮਨ ਵਸੇ ਸੋ ਧਨਿਆਮ
0: ਸਰਬ ਇੱਛਾ ਤਾਂ ਕੀ ਪੂਰਨ ਹੋਏ
1: ਪ੍ਰਧਾਨ ਪੁਰਖ

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਨੋ ਸਿਮਰਾਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਹ ਡਿਠੀ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨੋਂ ਦਿਆ ਬਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।

ਸੀ ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖਣੀਆਂ ਤੇ ਚੜ੍ਹੀ ਆਰਿਆਂ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਮਨਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਰ ਬੰਧ ਕੀ ਜੀ।

ਨੀਵਾ ਮਾਤ ਉੱਚੀ ਮਾਤ ਪਾਦਾ ਰਾਖਾਇਆ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ।

ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੀ ਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਉਠਿਆ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ। ਆਪ ਜੀ ਦੀਆਂ ਸਿੱਖ ਸੰਗਤਾਂ ਨੇ ਰਲ ਮਿਲ ਕੇ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸਰਬੱਤ ਦੇ ਭਲੇ ਵਾਸਤੇ ਆਪ ਜੀ ਦੀ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਛੇ ਪੌੜੀਆਂ ਨੂੰ ਸਭ ਜੀ ਦੇ ਪਾਠ ਕੀਤੇ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਘਟਾ ਪੁਲਚਕ ਮਾਫ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਦਰਾਈਆਂ ਸੰਗਤਾਂ ਦਿਆਂ ਹਿਰਦਿਆਂ ਦੇ ਵਸਾਵਣਾ ਕਦਮ ਕਦਮ ਲੇਖੇ ਲਾਉਣੇ ਤਿਰਫਰ ਭੇਟਾਵਾਂ ਦਰਬਰ ਮਾਨ ਕਰਨੀਆਂ ਸਭ ਦੇ ਪਰਿਵਾਰਾਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਕਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਬੱਚਿਆਂ ਨੂੰ ਗੁਰਮਾਂ ਦੀ ਸੋਝੀ ਬਖਸ਼ਣੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪਾਵਨ ਹਜ਼ੂਰੀ ਵਿਖੇ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਿਰਪਾ ਕਰੋ ਜੀ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ ਅਸੀਸਾਂ ਬਖਸ਼ੋ ਸੇਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਭਈ ਅਕਾਲ ਕੀ ਤਬ ਚਲਾਇਓ ਬੰਥਾ

0: ਵਾਹਿਗੁਰੂ ਜੀ
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਆ।

ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਨਈ ਦਿਆਇ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਨੋ ਸਿਮਰਾਉ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਦਿਆਈਐ ਜਿਹ ਡਿੱਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰਨੋਂ ਦਿਆ ਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ।

ਜਾਣਾ ਮੁਕਦਿਆ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇ ਚਲਾਈ ਤੇ ਗਵਾਹੀ ਦੇਖ ਕੇ ਡਟ ਕੀਤਾ।

ਸੀ ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੀ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ

ਦਾ ਰਾਖਾ ਆ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਆ, ਹੋਰ ਗੁਰਦੁਆਰਿਆਂ ਗੁਰਧਾਮਾਂ ਦੇ

ਤੀਨ ਮਾਣਿਆਂ ਦੀ ਮਾਨ, ਨੇ ਤਾਣਿਆਂ ਦੇ ਤਾਣ, ਨੇ ਓਟਿਆਂ ਦੇ ਓਟ, ਗੁਰੂ ਗਰੀਬ ਬਨਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ। ਸਤਿਗੁਰੂ ਜੀ ਜੇ ਹਾ ਚੀਰ

ਭਾਵ ਉਸ ਵਿਛੜੀ ਰੂਹ ਆਤਮਾ ਨੂੰ ਪ੍ਰਦਾਨ ਕਰਦੇ ਹੋਏ ਉਸ ਵਿਛੜੀ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਣਾ, ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦੇ ਬਲ ਬਖਸ਼ਣੇ, ਪ੍ਰਭ ਜਨਮ ਮਰਨ ਨਿਵਾਰ ਹਾਰ ਪਰਿਉ ਦੁਆਰ ਸੱਚੇ ਪਾਤਸ਼ਾਹ ਜੀ ਸੰਸਾਰ ਵਿੱਚ ਵਿਚਰਦਿਆਂ ਜੀਵਾਂ ਪਾਸੋਂ ਜਾਣੇ ਅਣਜਾਣੇ ਬੇਅੰਤ ਪੁੱਲਾਂ ਹੁੰਦੀਆਂ ਨੇ, ਸੱਚੇ ਪਾਤਸ਼ਾਹ ਜੀ ਆਪ ਬਖਸ਼ੰਦ ਹੋ, ਬਖਸ਼ ਲੈਣਾ ਉਸ ਵਿਛੜੀ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਣਾ, ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦੇ ਬਲ ਬਖਸ਼ਣੇ, ਪਰਿਵਾਰ ਦੇ ਮਨਾਂ ਨੂੰ ਸਹਿਜ ਅਡੋਲਤਾ ਧੀਰਜ ਬਖਸ਼ਣੀ, ਗੁਰੂ ਚਰਨਾਂ ਦਾ ਪਿਆਰ ਬਖਸ਼ਣਾ, ਆਪ ਜੀ ਦੇ ਸੇ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਨੇ, ਅੰਗੀਕਾਰ ਕਰਨੇ, ਸੇਵਾ ਪ੍ਰਵਾਨ ਕਰਨੀ, ਉਹਨਾਂ ਦੀ ਯਾਦ ਵਿੱਚ ਬਸਤਰ ਹਾਜ਼ਰ ਕੀਤੇ ਨੇ, ਪ੍ਰਵਾਨ ਕਰਨੇ, ਸੱਚੇ ਪਾਤਸ਼ਾਹ ਜੀ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਾਸਤੇ ਮਾਇਆ ਭਾਈ ਮੱਗਰ ਸਿੰਘ, ਬੀਬੀ ਸੁਲਿੰਦਰਪਾਲ ਔਰ ਭਾਈ ਸਤਵੰਦ ਸਿੰਘ, ਭਾਈ ਸਤਵਿੰਦਰ ਸਿੰਘ ਮੋਹ, ਭਾਈ ਪਰਮਜੀਤ ਸਿੰਘ, ਭਾਈ ਅਵਤਾਰ ਸਿੰਘ, ਭਾਈ ਸੰਦੀਪ ਸਿੰਘ ਪਰਿਵਾਰਾਂ ਵੱਲੋਂ ਮਾਇਆ ਹਾਜ਼ਰ ਹੋਈ, ਸੇ ਪਰਿਵਾਰਾਂ ਦੀ ਸੇਵਾ ਪ੍ਰਵਾਨ ਕਰਨੀ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਸਭ ਦਾ ਤਿਲ ਫੁੱਲ ਭੀਟਾ ਦਰ ਪ੍ਰਵਾਨ ਕਰਨਾ, ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੀ ਕਿਰਤਾਰਥ ਕਰੋ ਜੀ,

ਪਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਉਂ ਜਿਉਂ ਤੇਰਾ ਹੁਕਮ ਤੇ ਵਹਿ ਤੇ ਹੋਵਣਾ, ਉਸ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਅਮੇਟ ਹੈ, ਭਾਣਾ ਅਟਲ ਹੈ। ਜੋ ਜੋ ਜੀਵ ਇਸ ਸੰਸਾਰ 'ਤੇ ਆਉਂਦਾ, ਉਹ ਮਾਲਕ ਦੇ ਬਖਸ਼ੇ ਹੋਏ ਸਵਾਸਾਂ ਨੂੰ ਭੋਗ ਕਰਕੇ, ਜਿੰਨੇ ਕੁ ਮਾਲਕ ਜੀ ਹਰ ਜੀਵ ਨੂੰ ਸਵਾਸਾਂ ਦੀ ਪੂੰਜੀ ਦੇ ਕਰਕੇ ਸੰਸਾਰ 'ਤੇ ਭੇਜਦੇ ਨੇ, ਮਾਲਕ ਦੇ ਬਖਸ਼ੇ ਹੋਏ ਸਵਾਸ ਸੰਪੂਰਨ ਹੁੰਦੇ ਨੇ, ਮਾਲਕ ਦਾ ਹੁਕਮ ਆ ਜਾਂਦਾ। ਉਹ ਹੁਕਮ ਦੇ ਅੰਦਰ ਹਰ ਜੀਵ ਉਸ ਦੇ ਹੁਕਮ ਦੇ ਅੰਦਰ ਜਾ ਰਿਹਾ, ਕਿਉਂਕਿ ਸਾਰਾ ਸੰਸਾਰ ਜਿੰਨੇ ਵੀ ਪਰਮਾਤਮਾ ਨੇ ਜੀਵ ਪੈਦਾ ਕੀਤੇ ਨੇ, ਸਾਰੇ ਉਸ ਦੇ ਹੁਕਮ ਦੇ ਅੰਦਰ ਨੇ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਸਾਰਾ ਸੰਸਾਰ ਉਸ ਦੇ ਹੁਕਮ ਦੇ ਅੰਦਰ ਚੱਲ ਰਿਹਾ। ਜਿੰਨੇ ਜਿੰਨੇ ਸਵਾਸ ਵਾਹਿਗੁਰੂ ਹਰ ਜੀਵ ਨੂੰ ਦਿੰਦੇ ਨੇ, ਉਨੇ ਹੀ ਜੀਵ ਹੋ ਸਕਦਾ। ਸਾਡੇ ਅਤੀ ਸਰਕਾਰ ਜੋ ਸਰਦਾਰ ਬੂਟਾ ਸਿੰਘ ਜੀ ਤੱਗੜ, ਉਸ ਮਾਲਕ ਦੇ ਬਖਸ਼ੇ ਸਵਾਸਾਂ ਨੂੰ ਭੋਗ ਕਰਕੇ, ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਕਰਕੇ ਸਾਡੇ ਪਾਸੋਂ ਚਲੇ ਗਏ। ਅਸੀਂ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਉਹਨਾਂ ਵਾਸਤੇ ਅਰਦਾਸ ਬੇਨਤੀ ਕੀਤੀ ਹੈ। ਮਾਲਕ ਜੀਓ, ਦੇਹੋ ਸੱਜਣ ਆਸੀਸੜੀਆਂ, ਜਿਉਂ ਹੋਵੇ ਸਾਹਿਬ ਸੋ ਮੇਲ। ਮਾਲਕ ਜੀ, ਉਸ ਵਿਛੜੀ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਿਓ। ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਗੁਰੂ ਸਾਹਿਬ ਜੀ ਬਲ ਬਖਸ਼ਣ। ਇਹ ਸਾਡੀ ਸਾਰਿਆਂ ਦੀ ਉਸ ਮਾਲਕ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਹੈ ਮਾਲਕ ਜੀ, ਕਿਉਂਕਿ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਜੋ ਸੰਗਤ ਦੀ ਬੇਨਤੀ ਹੈ ਮਾਲਕ ਜੀ ਦੇ ਦਰ 'ਤੇ ਪ੍ਰਮਾਣ ਹੁੰਦੀ ਹੈ। ਸੋ ਮਾਲਕ ਜੀ ਕਿਰਪਾ ਕਰਨ, ਉਸ ਵਿਛੜੀ ਰੂਹ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਣ। ਖਾਲਸਾ ਦੀਵਾਨ ਸਾਹਿਬ ਅਤੇ ਖਾਲਸਾ ਦੀਵਾਨ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ, ਉਹਨਾਂ ਵੱਲੋਂ ਵੀ ਮਾਲਕ ਦੇ ਚਰਨਾਂ ਵਿੱਚ ਬੇਨਤੀ ਹੈ ਮਾਲਕ ਜੀ, ਉਸ ਵਿਛੜੀ ਰੂਹ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਿਓ। ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਓ। ਇੱਥੇ ਹੀ ਸਮਾਪਤੀ ਹੈ। ਪ੍ਰਸ਼ਾਦ ਵਰਤ ਰਿਹਾ ਸਾਰਿਆਂ ਨੇ ਬੜੇ ਪਿਆਰ ਦੇ ਨਾਲ ਪ੍ਰਸ਼ਾਦ ਲੈ ਕਰਕੇ। ਪਰਿਵਾਰ ਵੱਲੋਂ ਗੁਰੂ ਕਾ ਲੰਗਰ ਸੱਜਿਆ ਹੋਇਆ, ਸਾਰਿਆਂ ਨੇ ਗੁਰੂ ਕਾ ਲੰਗਰ ਛੱਕ ਕੇ ਜਾਣਾ। ਜਿੰਨੇ ਵੀ ਭੈਣ ਭਰਾ ਰਿਸ਼ਤੇਦਾਰ ਦੂਰ ਨੇੜੇ ਤੋਂ ਚੱਲ ਕੇ ਸਰਦਾਰ ਬੂਟਾ ਸਿੰਘ ਜੀ ਤੱਗੜ ਦੇ ਸੰਸਕਾਰ ਸਮੇਂ ਅਤੇ ਇੱਥੇ ਉਹਨਾਂ ਦੀ ਅਰਦਾਸ ਵਿੱਚ ਸ਼ਾਮਿਲ ਹੋਏ ਹੋ, ਸਾਰਿਆਂ ਦਾ ਤੱਗੜ ਪਰਿਵਾਰ ਵੱਲੋਂ, ਸਾਰੀਆਂ ਸੰਗਤਾਂ ਦਾ, ਭੈਣ ਭਰਾ ਰਿਸ਼ਤੇਦਾਰ ਸਾਰਿਆਂ ਦਾ ਤੱਗੜ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਪ੍ਰਸ਼ਾਦ ਲੈ ਕਰਕੇ ਗੁਰੂ ਕਾ ਲੰਗਰ ਸੱਜਿਆ ਹੋਇਆ, ਸਾਰਿਆਂ ਨੇ ਲੰਗਰ ਛੱਕ ਕੇ ਜਾਣਾ ਜੀ। ਸਾਰੀਆਂ ਸੰਗਤਾਂ ਦਾ ਤੱਗੜ ਪਰਿਵਾਰ ਵੱਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਇਹ ਸੂਚਨਾ ਦਿੱਤੀ ਜਾ ਰਹੀ ਹੈ

ਜੇ ਤੋਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਸਰੀ ਵਿਖੇ ਜੋ ਕਿ ਕੰਟੇਨਰ ਵਿੱਚ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ 225 ਸਰੂਪ ਮੰਗਵਾ ਕਰਕੇ ਬੇਅਦਬੀ ਕੀਤੀ ਗਈ ਅਤੇ ਉਸ ਤੋਂ ਬਾਅਦ ਫਿਰ ਇਸ ਤਰ੍ਹਾਂ ਦੀ ਬੇਅਦਬੀ ਕੀਤੀ ਗਈ ਹੈ, ਉਸ ਦੇ ਰੋਸ ਵਿੱਚ ਇਹ ਜਵਾਬਦੇਹੀ ਮੰਗਣ ਦੇ ਲਈ ਸੰਗਤ ਵੱਲੋਂ ਇਸ ਮਸਲੇ ਦਾ ਪੱਕਾ ਹੱਲ ਲੱਭਣ ਦੇ ਲਈ ਅਤੇ ਇਸ ਸੰਬੰਧ ਦੇ ਵਿੱਚ ਪੱਕਾ ਮੋਰਚਾ ਅੱਜ ਸ਼ਾਮ 6 ਵਜੇ ਤੋਂ ਗੁਰਦੁਆਰਾ ਸਿੰਘ ਸਭਾ ਸਰੀ ਵਿਖੇ ਲਗਾਇਆ ਜਾ ਰਿਹਾ ਹੈ। ਸਮੂਹ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸ਼ਾਮਿਲ ਹੋ ਕਰਕੇ ਉਹਨਾਂ ਸਿੰਘਾਂ ਦਾ ਸਾਥ ਦੇਈਏ ਜੀ। ਇਹ ਬੇਨਤੀ ਪ੍ਰਵਾਨ ਕਰਨੀ ਅੱਜ ਸ਼ਾਮ 6 ਵਜੇ ਤੋਂ ਸੰਗਤ ਵੱਲੋਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਰੀ ਵਿਖੇ ਇਹ ਪੱਕਾ ਮੋਰਚਾ ਲਗਾਇਆ ਜਾ ਰਿਹਾ ਹੈ। ਸਭ ਸੰਗਤਾਂ ਨੇ